0: Knock, knock, Capital One Bank guy.
1: Wow, Charles Barkley?
0: I just moved into the neighborhood. Can I borrow some Wi-Fi?
1: Sure, Chuck. That's what the Capital One Cafe is here for, open 7 days a week.
0: Oh, can I use your ATM? My dog Walker only takes cash.
1: Anything for a neighbor.
0: Can I try the catchphrase?
1: Sure, take it for a spin.
0: There's no fees or minimums on Capital One checking accounts.
1: Nice, Chuck. I'll take it from here. Capital One, what's in your wallet?
2: Terms apply. Visit CapitalOne.com/bankguy for details. Capital One and a member FDIC.
3: ਹਰ ਮੰਗਲਵਾਰ ਨੂੰ ਪੇਸ਼ ਹੋਣ ਵਾਲੀ ਪਾਕਿਸਤਾਨ ਡਾਇਰੀ ਤਹਿਤ ਪਾਕਿਸਤਾਨ ਨਾਲ ਜੁੜੀਆਂ ਖਬਰਾਂ ਹੋਣਗੀਆਂ ਪੇਸ਼, ਜਿਨ੍ਹਾਂ ਵਿੱਚ ਅਹਿਮ ਰਹੇਗੀ 9 ਸਾਲਾ ਆਸਟ੍ਰੇਲੀਅਨ ਬੱਚੀ ਦੀ ਪਾਕਿਸਤਾਨ ਵਿੱਚ ਉੱਥੋਂ ਦੀ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਤਹਿਤ ਹੋਈ ਮੌਤ। ਨਾਲ ਹੀ ਹੋਰ ਵੀ ਬਹੁਤ ਕੁਝ ਸੰਜੋਅ ਕੇ ਲਿਆਏ ਹਾਂ ਜੀ ਤੁਹਾਡੇ ਲਈ ਅੱਜ ਦੇ ਇਸ ਪ੍ਰੋਗਰਾਮ ਵਿੱਚ। ਸੋ ਜੁੜੇ ਰਹੋ।

0: Mr. Big Time Capital One Bank Guy.
1: Mom, please.
0: Well, look at this Capital One Cafe. I just might move in.
1: Or just drop by. Capital One Cafes are open 7 days a week.
0: I could put my spoon collection right here by the ATM. Yes.
1: Wow, you weren't kidding, Mom.
0: I never kid about the spoon collection, son. Oh, hey, what's that thing you always say?
1: There's no fees or minimums on Capital One checking accounts.
0: No, the other one.
1: What's in your wallet?
0: Oh. That's my boy.
2: Terms apply. Visit CapitalOne.com/bankguy for details. Capital One, N.A. member FDIC.
3: America, Iran, shanti samjhote nu khatre vich pa sakdi hai. Israel de pradhan mantri Benjamin Netanyahu ne keha hai ki eh samjhota unna di sarkar naal salah mashwara kite bina kita gya hai. Ate Israeli fauj dakhni Lebanon vich Iran samarthit sangathan Hezbollah virudh apni karwai jari rakhegi. ਫਰਾਂਸ ਦੇ ਸ਼ਹਿਰ ਐਂਵਿਆ ਵਿੱਚ ਹੋ ਰਹੇ G7 ਸੰਮੇਲਨ ਦੌਰਾਨ ਰਾਸ਼ਟਰਪਤੀ ਮੈਕਰੋਂ ਅਤੇ ਟਰੰਪ ਦੀ ਮੁਲਾਕਾਤ ਹੋ ਰਹੀ ਹੈ। ਮੈਕਰੋਂ ਦਾ ਕਹਿਣਾ ਹੈ ਕਿ ਉਹ ਟਰੰਪ ਨੂੰ ਯੂਕਰੇਨ ਲਈ ਅਮਰੀਕੀ ਸਮਰਥਨ ਜਾਰੀ ਰੱਖਣ ਅਤੇ ਰੂਸ ਉੱਤੇ ਦਬਾਅ ਵਧਾਉਣ ਦੀ ਅਪੀਲ ਕਰਨਗੇ ਤਾਂ ਜੋ ਸ਼ਾਂਤੀ ਸਮਝੌਤੇ ਵੱਲ ਤਰੱਕੀ ਹੋ ਸਕੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੀ ਇਹਨਾਂ ਗੱਲਬਾਤਾਂ ਵਿੱਚ ਸ਼ਾਮਲ ਹੋਣਗੇ, ਜਦਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਰਹਿਣਗੇ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਰੀਜ਼ੀ ਨੇ ਬ੍ਰਿਟੇਨ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਆਸਟ੍ਰੇਲੀਆ ਦੇ ਨਕਸ਼ੇ ਕਦਮਾਂ ਉੱਤੇ ਚਲਦਿਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟੇਨ ਦਾ ਇਹ ਕਦਮ ਆਸਟ੍ਰੇਲੀਆ ਵਿੱਚ ਲਾਗੂ ਕੀਤੇ ਗਏ ਨਿਯਮਾਂ ਦੇ ਸ਼ੁਰੂਆਤੀ ਨਤੀਜਿਆਂ ਤੋਂ ਪ੍ਰੇਰਿਤ ਹੈ, ਪਰ ਉੱਥੋਂ ਦੇ ਨਵੇਂ ਨਿਯਮ ਹੋਰ ਵੀ ਸਖ਼ਤ ਹੋਣਗੇ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਨਾਲ ਜੁੜੇ ਨੁਕਸਾਨਾਂ ਤੋਂ ਬਚਾਉਣਾ ਹੈ। ਇਸੇ ਦੌਰਾਨ ਜ਼ਮੀਨੀ ਹੱਕਾਂ ਨੂੰ ਲੈ ਕੇ ਉੱਠੀਆਂ ਚਿੰਤਾਵਾਂ ਕਾਰਨ ਨਿਊ ਸਾਊਥ ਵੇਲਜ਼ ਐਬੋਰੀਜਨਲ ਲੈਂਡ ਕੌਂਸਲ ਨੇ ਕਲੋਜ਼ਿੰਗ ਦਾ ਗੈਪ ਫਾਰਮਾਂ ਵਿੱਚ ਆਪਣੀ ਭਾਗੀਦਾਰੀ ਅਸਥਾਈ ਤੌਰ ਉੱਤੇ ਰੋਕ ਦਿੱਤੀ ਹੈ। ਕੌਂਸਲ ਦਾ ਕਹਿਣਾ ਹੈ ਕਿ ਕਰਾਊਨ ਲੈਂਡ ਦੇ ਪ੍ਰਬੰਧਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਆਦਿਵਾਸੀ ਜ਼ਮੀਨੀ ਹੱਕਾਂ ਦੇ ਕਮਜ਼ੋਰ ਕਰ ਸਕਦੀਆਂ ਹਨ। ਹਾਲਾਂਕਿ ਰਾਜ ਸਰਕਾਰ ਦਾ ਕਹਿਣਾ ਹੈ ਕਿ ਬਿੱਲ ਨੂੰ ਸਲਾਹ ਮਸ਼ਵਰੇ ਲਈ ਰੋਕਿਆ ਗਿਆ ਹੈ ਅਤੇ ਉਹ ਅਜਿਹਾ ਪ੍ਰਬੰਧ ਚਾਹੁੰਦੀ

0: su SBS.
1: Ready to order?
2: Yes. We're earning unlimited 3% cash back on dining and entertainment with a Capital One Saver card. So, let's just get one of everything.
1: Everything?
3: Fire everything! The Capital One Saver card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver card. Capital One, what's in your wallet?
5: Terms apply. See CapitalOne.com for details.
6: ਫੀਫਾ 2026 ਦੀ ਹੁਣ ਤੱਕ ਦੀ ਸਥਿਤੀ ਬਾਰੇ ਜਾਂ ਇੰਜ ਕਹਿ ਲਵੋ ਕਿ ਚੌਥੇ ਦਿਨ ਦੀਆਂ ਹੋਈਆਂ ਖੇਡਾਂ ਉੱਤੇ ਇੱਕ ਝਾਤ, ਜਰਮਨੀ ਅਤੇ ਸਵੀਡਨ ਦੀ ਧਮਾਕੇਦਾਰ ਜਿੱਤ, ਜਪਾਨ ਦੀ ਸ਼ਾਨਦਾਰ ਵਾਪਸੀ ਇਸ ਵਿੱਚ ਸ਼ਾਮਲ ਹੈ।

0: ਵਿਸ਼ਵ ਕੱਪ ਵਿਚ ਜਰਮਨੀ ਦੀ ਧਮਾਕੇਦਾਰ ਜਿੱਤ, ਜਾਪਾਨ ਨੇ ਕੀਤੀ ਸ਼ਾਨਦਾਰ ਵਾਪਸੀ। ਫੀਫਾ ਵਰਲਡ ਕੱਪ ਦੇ ਚੌਥੇ ਦਿਨ ਦੀਆਂ ਮੁੱਖ ਖਬਰਾਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਫੀਫਾ ਵਿਸ਼ਵ ਕੱਪ 2026 ਦੇ ਚੌਥੇ ਦਿਨ ਦਾ ਨਿਊਜ਼ ਰੈਪ। ਗਰੁੱਪ ਈ ਵਿਚ ਜਰਮਨੀ ਨੇ ਹਿਊਸਟਨ ਸਟੇਡੀਅਮ ਵਿਖੇ ਵਰਲਡ ਕੱਪ ਵਿਚ ਪਹਿਲੀ ਵਾਰ ਖੇਡ ਰਹੀ ਕੁਰਾਸਾਓ ਦੀ ਟੀਮ ਨੂੰ 7-1 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਚਾਰ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਲਈ ਫੀਲਿਕਸ ਮੈਟਚਾ ਨੇ ਮੈਚ ਦੇ 6ਵੇਂ ਮਿੰਟ ਵਿਚ ਗੋਲ ਕਰਕੇ ਬੜਤ ਦਿਵਾਈ। ਇਹ ਇਸ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਗੋਲ ਵੀ ਸੀ। ਵਰਲਡ ਕੱਪ ਲਈ ਕੁਆਲੀਫਾਈ ਕਰਨ ਵਾਲੇ ਸਭ ਤੋਂ ਛੋਟੇ ਦੇਸ਼ ਕੁਰਾਸਾਓ ਦੇ ਲਿਵਾਨੋ ਕੋਮੋਨੈਂਸੀਓ ਨੇ 21ਵੇਂ ਮਿੰਟ ਵਿਚ ਗੋਲ ਨਾਲ ਸਕੋਰ ਬਰਾਬਰ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਪਰ ਇਸ ਤੋਂ ਬਾਅਦ ਜਰਮਨੀ ਨੇ ਪੂਰਾ ਦਬਦਬਾ ਬਣਾਇਆ ਰੱਖਿਆ ਅਤੇ ਹੋਰ 6 ਗੋਲ ਕਰਕੇ ਇਕ ਆਸਾਨ ਜਿੱਤ ਦਰਜ ਕੀਤੀ। ਉਧਰ ਗਰੁੱਪ ਐਫ ਵਿਚ ਡੈਲਸ ਵਿਚ ਜਾਪਾਨ ਅਤੇ ਨੀਦਰਲੈਂਡਸ ਵਿਚਕਾਰ ਰੋਮਾਂਚਕ ਮੁਕਾਬਲਾ 2-2 ਦੀ ਬਰਾਬਰੀ ਤੇ ਖਤਮ ਹੋਇਆ। ਡੱਚ ਟੀਮ ਨੇ ਕਪਤਾਨ ਵਰਜਿਲ ਵੈਨ ਡਾਇਕ ਅਤੇ ਕ੍ਰਿਸੈਂਸੀਓ ਸਮਰਵਿਲ ਦੇ ਗੋਲਾਂ ਦੀ ਬਦੌਲਤ 2 ਵਾਰ ਬੜਤ ਬਣਾਈ, ਪਰ ਜਾਪਾਨ ਨੇ 2ਵੇਂ ਵਾਰ ਵਾਪਸੀ ਕੀਤੀ। ਪਹਿਲਾਂ ਕੇਤੋ ਨਾਕਾਮੁਰਾ ਨੇ ਸਕੋਰ ਬਰਾਬਰ ਕੀਤਾ ਅਤੇ ਫਿਰ 88ਵੇਂ ਮਿੰਟ ਵਿਚ ਡਾਇਚੀ ਕਮਾਡਾ ਨੇ ਹੈਡਰ ਰਾਹੀਂ ਗੋਲ ਕਰਕੇ ਆਪਣੀ ਟੀਮ ਲਈ ਕੀਮਤੀ ਅੰਕ ਯਕੀਨੀ ਬਣਾਇਆ। ਫਿਲਾਡੈਲਫੀਆ ਵਿਚ ਕੋਟ ਡਿਵੋਆਰ ਅਤੇ ਇਕੁਐਡਰ ਪਹਿਲੀ ਵਾਰ ਵਰਲਡ ਕੱਪ ਦੇ ਮੰਚ ਤੇ ਆਮਣੇ ਸਾਹਮਣੇ ਹੋਏ। ਇਸ ਮੁਕਾਬਲੇ ਵਿਚ ਕੋਟ ਡਿਵੋਆਰ ਨੇ ਅਹਿਮ ਜਿੱਤ ਦਰਜ ਕੀਤੀ। ਅਮਾਦ ਚਾਲੋ ਨੇ 90ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਜਿੱਤ ਦਵਾਈ। ਇਸੇ ਦੌਰਾਨ ਮੈਕਸੀਕੋ ਦੇ ਮੋਂਟੇਰੋ ਸਟੇਡੀਅਮ ਵਿਚ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਨਾਲ ਹਰਾਇਆ। ਜਾਪਾਨ ਅਤੇ ਨੀਦਰਲੈਂਡਸ ਦੇ ਡਰਾਅ ਹੋਣ ਕਾਰਨ ਸਵੀਡਨ ਹੁਣ ਗਰੁੱਪ ਐਫ ਵਿਚ ਇਕੱਲੀ ਸਿਖਰਲੀ ਟੀਮ ਬਣ ਗਈ ਹੈ। ਉਧਰ ਆਸਟ੍ਰੇਲੀਆ ਦੀ ਸੌਕਰੂਸ ਟੀਮ ਤੁਰਕੀ ਖਿਲਾਫ 2-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਆਪਣੇ ਬੇਸ ਕੈਂਪ ਵਾਪਸ ਪਰਤੀ ਹੈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਗਰੁੱਪ ਡੀ ਵਿਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ, ਪਰ ਹੁਣ ਧਿਆਨ 19 ਜੂਨ ਨੂੰ ਸੰਯੁਕਤ ਰਾਜ ਅਮਰੀਕਾ ਖਿਲਾਫ ਹੋਣ ਵਾਲੇ ਅਗਲੇ ਮੁਕਾਬਲੇ ਤੇ ਕੇਂਦਰਿਤ ਹੈ। ਕੋਚ ਟੋਨੀ ਪੋਪੋਵਿਚ ਦੀ ਟੀਮ ਫਿਲਹਾਲ ਰਿਕਵਰੀ ਅਤੇ ਤਿਆਰੀ ਤੇ ਧਿਆਨ ਦੇਵੇਗੀ। ਟੋਨੀ ਪੋਪੋਵਿਚ ਨੇ ਅਗਲੇ ਮੈਚ ਬਾਰੇ ਕਿਹਾ ਕਿ
1: ਫਾਈਨ ਦ ਹੋਸਟ ਨੇਸ਼ਨ ਸੋ ਅਨਦਰ ਸਪੈਸ਼ਲ ਓਕੇਜ਼ਨ ਫॉर ਅਸ ਐਂਡ ਵੀ ਨੀਡ ਟੂ ਰਿਕਵਰ ਫਰਮ ਥਿਸ ਵਰਲਡ ਬਟ ਆਲਸੋ ਇਮੋਸ਼ਨਲੀ ਵੀ ਨੀਡ ਟੂ ਰਿਕਵਰ ਬਿਕਾਜ਼ ਆਰ ਯੰਗ ਬॉयਜ਼ ਵੁੱਡ ਨੈਵਰ ਹੈਵ ਐਕਸਪੀਰੀਐਂਸਡ ਸਮਥਿੰਗ ਲਾਈਕ ਥਿਸ ਸੋ ਵੀ ਨੀਡ ਟੂ ਇੰਜੋਏ ਇਟ ਰਿਕਵਰ ਫਰਮ ਇਟ ਐਂਡ ਸੀ ਹਾਊ ਦੇ ਆਰ ਫॉर ਦ ਨੈਕਸਟ ਮੈਚ।
0: ਆਓ ਹੁਣ ਨਜ਼ਰ 5ਵੇਂ ਦਿਨ ਦੇ ਮੁਕਾਬਲਿਆਂ ਤੇ ਕਰੀਏ। ਸਪੇਨ ਆਪਣੀ ਮੁਹਿੰਮ ਦੀ ਸ਼ੁਰੂਆਤ ਟੂਰਨਾਮੈਂਟ ਦੀ ਨਵੀਂ ਟੀਮ ਕੇਪ ਵਰਡ ਖਿਲਾਫ ਕਰੇਗਾ, ਜਦਕਿ ਗਰੁੱਪ ਜੀ ਵਿਚ ਬੈਲਜੀਅਮ ਅਤੇ ਮਿਸਰ ਦਰਮਿਆਨ ਅਹਿਮ ਟੱਕਰ ਹੋਵੇਗੀ। ਬਾਅਦ ਵਿਚ ਗਰੁੱਪ ਐਚ ਵਿਚ ਯੂਰੋਗਵਾਈ ਦਾ ਸਾਹਮਣਾ ਸਾਊਦੀ ਅਰਬ ਨਾਲ ਹੋਵੇਗਾ, ਜਦਕਿ ਇਰਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਮਹੱਤਵਪੂਰਨ ਅੰਕ ਹਾਸਲ ਕਰਨ ਲਈ ਮੈਦਾਨ ਵਿਚ ਉਤਰਨਗੀਆਂ। ਨੌਕਆਊਟ ਦੌਰ ਦੀ ਦੌੜ ਤੇਜ਼ ਹੋਣ ਦੇ ਨਾਲ ਹਰ ਟੀਮ ਲਈ ਇਹ ਮੈਚ ਬੇਹੱਦ ਅਹਿਮ ਸਾਬਤ ਹੋ ਸਕਦੇ ਹਨ। ਤੁਸੀਂ ਹੁਣੇ ਫੀਫਾ ਵਰਲਡ ਕੱਪ 2026 ਦੇ ਚੌਥੇ ਦਿਨ ਦਾ ਡੇਲੀ ਅਪਡੇਟ ਸੁਣ ਕੇ ਹਟੇ ਹੋ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਫੀਫਾ ਵਰਲਡ ਕੱਪ 2026 ਦਾ ਹਰ ਪਲ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫ਼ਤ ਦੇਖਿਆ ਜਾ ਸਕਦਾ ਹੈ।

0: ਜਾਣਕਾਰੀ ਪ੍ਰਵਾਸੀਆਂ ਦੇ ਬਾਰੇ ਵੀ ਕਿ ਇਹਨਾਂ ਨੂੰ ਕਦੋਂ ਇਮੀਗ੍ਰੈਂਟ ਕਦੋਂ ਐਮੀਗ੍ਰੈਂਟ ਤੇ ਕਿਸ ਸਮੇਂ ਮਾਈਗ੍ਰੈਂਟ ਕਹਿਣਾ ਠੀਕ ਰਹਿੰਦਾ ਹੈ। ਇਸ ਤੋਂ ਬਾਅਦ ਲਵਾਂਗੇ ਜੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, ਸਾਡੇ ਵਿੱਚ ਬਹੁਤ ਸਾਰੇ ਜਾਂ ਕਹੀਏ ਕਿ ਲਗਭਗ ਸਾਰੇ ਹੀ ਆਸਟ੍ਰੇਲੀਆ ਦੇ ਵਿੱਚ ਪ੍ਰਵਾਸੀ ਹਾਂ, ਪਰ ਕੀ ਅਸੀਂ ਇਮੀਗ੍ਰੇਟ ਕੀਤੇ, ਐਮੀਗ੍ਰੇਟ ਕੀਤੇ ਜਾਂ ਫਿਰ ਮਾਈਗ੍ਰੇਟ ਕੀਤੇ? ਇਮੀਗ੍ਰੇਟ ਯਾਨੀ ਆਈ ਦੇ ਨਾਲ, ਐਮੀਗ੍ਰੇਟ ਯਾਨੀ ਈ ਦੇ ਨਾਲ ਅਤੇ ਮਾਈਗ੍ਰੇਟ ਐਮ ਦੇ ਨਾਲ, ਇਹਨਾਂ ਤਿੰਨਾਂ ਦਾ ਹੀ ਸਬੰਧ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਨਾਲ ਹੈ। ਵਰਤੋਂ ਵਿੱਚ ਅੰਤਰ ਸੂਖਮ ਹੋ ਸਕਦੇ ਹਨ, ਪਰ ਇਹਨਾਂ ਨੂੰ ਅਲੱਗ ਅਲੱਗ ਸਮੇਂ ਤੇ ਵਰਤਿਆ ਜਾਂਦਾ ਹੈ। ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਕਦੋਂ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਮੀਗ੍ਰੇਟ, ਇਸ ਸ਼ਬਦ ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕੋਈ ਕਿਸੇ ਨਵੇਂ ਦੇਸ਼ ਆ ਕੇ ਵਸ ਜਾਂਦਾ ਹੈ ਆਪਣੀ ਜਨਮ ਭੂਮੀ ਨੂੰ ਛੱਡ ਕੇ। ਇਹਨੂੰ ਹੋਰ ਸਮਝਣ ਲਈ ਇਸ ਉਦਾਹਰਣ ਨੂੰ ਸੁਣਦੇ ਹਾਂ। ਪਰਮਿੰਦਰ ਦਾ ਪਰਿਵਾਰ 1997 ਵਿੱਚ ਆਸਟ੍ਰੇਲੀਆ ਇਮੀਗ੍ਰੇਟ ਕਰ ਗਿਆ ਸੀ। ਜਾਂ ਫਿਰ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਦੇਸ਼ ਵਿੱਚ ਹੁਨਰਮੰਦ ਕਾਮਿਆਂ ਨੂੰ ਲਿਆਉਣ ਤੇ ਕੇਂਦਰਿਤ ਹੈ। ਇੱਕ ਹੋਰ ਵਾਕ ਸੁਣਦੇ ਹਾਂ। ਗੁਰਕੀਰਤ ਇੱਕ ਇਮੀਗ੍ਰੈਂਟ ਹੈ ਜੋ ਆਪਣੇ ਬੱਚਿਆਂ ਲਈ ਇੱਕ ਨਵੀਂ ਸ਼ੁਰੂਆਤ ਅਤੇ ਮੌਕਿਆਂ ਦੀ ਤਲਾਸ਼ ਕਰ ਰਹੀ ਹੈ। ਤੇ ਆਓ ਹੁਣ ਗੱਲ ਕਰਦੇ ਹਾਂ ਐਮੀਗ੍ਰੇਟ ਦੀ। ਐਮੀਗ੍ਰੇਟ ਦਾ ਵਰਣਨ ਤੁਹਾਡੇ ਦੇਸ਼ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਰਹਿਣ ਲਈ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਸੋਚੋ ਕਿ ਕਿਸੇ ਦੇਸ਼ ਨੂੰ ਛੱਡਣਾ। ਐਮੀਗ੍ਰੇਟ ਨੂੰ ਵਾਕਾਂ ਵਿੱਚ ਵਰਤ ਕੇ ਇਸ ਬਾਰੇ ਸਮਝ ਹੋਰ ਸਾਫ਼ ਹੋ ਜਾਂਦੀ ਹੈ। ਜਿਵੇਂ ਕਿ ਪਰਮਿੰਦਰ ਨੇ ਨਵੀਂ ਨੌਕਰੀ ਲਈ ਭਾਰਤ ਤੋਂ ਐਮੀਗ੍ਰੇਟ ਕਰਨ ਦਾ ਫੈਸਲਾ ਕੀਤਾ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਤੋਂ ਆਸਟ੍ਰੇਲੀਆ ਵਿੱਚ ਐਮੀਗ੍ਰੇਸ਼ਨ ਵਧਿਆ ਹੈ। ਗੁਰਕੀਰਤ ਭਾਰਤ ਤੋਂ ਇੱਕ ਐਮੀਗ੍ਰੈਂਟ ਹੈ। ਹੁਣ ਤੀਸਰਾ ਸ਼ਬਦ ਯਾਨੀ ਮਾਈਗ੍ਰੇਟ। ਮਾਈਗ੍ਰੇਟ ਸ਼ਬਦ ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਖੇਤਰ ਦੇ ਅੰਦਰ ਜਾਂ ਦੇਸ਼ ਦੇ ਵਿਚਕਾਰ ਲੋਕਾਂ ਜਾਂ ਜਾਨਵਰਾਂ ਜਾਂ ਪੰਛੀਆਂ ਦੀ ਆਵਾਜਾਈ ਬਾਰੇ ਜ਼ਿਕਰ ਕੀਤਾ ਜਾਂਦਾ ਹੈ। ਇਸ ਨੂੰ ਹੋਰ ਸਮਝਣ ਲਈ ਪੁਆਇੰਟ ਏ ਤੋਂ ਪੁਆਇੰਟ ਬੀ ਵੱਲ ਜਾਣ ਦੇ ਰੂਪ ਵਿੱਚ ਸੋਚੋ, ਜੋ ਕਿ ਅਸਥਾਈ ਜਾਂ ਸਥਾਈ ਹੋ ਸਕਦਾ ਹੈ। ਹੁਣ ਮਾਈਗ੍ਰੇਟ ਸ਼ਬਦ ਨੂੰ ਉਦਾਹਰਣ ਰਾਹੀਂ ਸਮਝਦੇ ਹਾਂ। ਗੁਰਕੀਰਤ ਭਾਰਤ ਤੋਂ ਆਸਟ੍ਰੇਲੀਆ ਮਾਈਗ੍ਰੇਟ ਕਰ ਗਏ। ਹਰ ਸਾਲ ਹੰਪਬੈਕ ਵੇਲ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਅਲਾਸਕਾ ਤੋਂ ਆਸਟ੍ਰੇਲੀਆ ਦੇ ਗਰਮ ਪਾਣੀਆਂ ਵੱਲ ਮਾਈਗ੍ਰੇਟ ਕਰਦੀਆਂ ਹਨ। ਜਾਂ ਫਿਰ ਹੁਨਰਮੰਦ ਕਾਮਿਆਂ ਦੀ ਮਾਈਗ੍ਰੇਸ਼ਨ ਵਧੀ ਹੈ। ਭਾਰਤੀ ਮਾਈਗ੍ਰੈਂਟ ਅਕਸਰ ਆਪਣੇ ਸੱਭਿਆਚਾਰ ਨੂੰ ਆਪਣੇ ਨਵੇਂ ਮੁਲਕ ਵਿੱਚ ਸਭ ਨਾਲ ਸਾਂਝਾ ਕਰਦੇ ਹਨ। ਤੇ ਹੁਣ ਆਖਿਰ ਵਿੱਚ ਇਹਨਾਂ ਤਿੰਨਾਂ ਸ਼ਬਦਾਂ ਨੂੰ ਇੱਕੋ ਜਿਹੇ ਤਿੰਨ ਵਾਕਾਂ ਵਿੱਚ ਵਰਤ ਕੇ ਅੰਤਰ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਜਿਵੇਂ ਕਿ ਪਰਮਿੰਦਰ ਦਾ ਪਰਿਵਾਰ 1997 ਵਿੱਚ ਆਸਟ੍ਰੇਲੀਆ ਇਮੀਗ੍ਰੇਟ ਕਰ ਗਿਆ। ਪਰਮਿੰਦਰ ਨੇ ਨਵੀਂ ਨੌਕਰੀ ਲਈ ਭਾਰਤ ਤੋਂ ਐਮੀਗ੍ਰੇਟ ਕਰਨ ਦਾ ਫੈਸਲਾ ਕੀਤਾ। ਅਤੇ ਤੀਸਰਾ, ਪਰਮਿੰਦਰ ਭਾਰਤ ਤੋਂ ਆਸਟ੍ਰੇਲੀਆ ਮਾਈਗ੍ਰੇਟ ਕਰ ਗਏ। ਤਾਂ ਇੱਥੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਇਮੀਗ੍ਰੇਟ, ਐਮੀਗ੍ਰੇਟ ਅਤੇ ਮਾਈਗ੍ਰੇਟ ਇਹ ਸ਼ਬਦ ਸੁਣਨ ਵਿੱਚ ਇੱਕੋ ਜਿਹੇ ਹੀ ਲੱਗਦੇ ਨੇ, ਪਰ ਇਹਨਾਂ ਨੂੰ ਵੱਖ ਵੱਖ ਸਮੇਂ ਤੇ ਵਰਤਿਆ ਜਾਂਦਾ ਹੈ। SBS ਨਿਊਜ਼ ਲਈ ਨੈਟਲੀ ਆਸਟੈਰਗੋ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਤੇਜਿੰਦਰ ਸਿੰਘ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: Si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
4: Want instant MVP status? Join the new Dick Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick Scorecard Plus today and score more than ever. Tap the banner to learn.

0: more. Exclusions and terms apply. Visit dicks.com/scorecardplus for details.
1: SBS Audio.
2: अपनी वेवलेंथ नाल मेल खांदियां तरंगा सुनन लई प्ले बटन दबो.
3: SBS Chill.
4: SBS Pop Asia. Non-stop Asian Pop.
5: Can you describe that feeling for people who haven't experienced it?
6: SBS Hindi उपलब्ध करवाता है.
7: Far from the partisan politics.
2: नाल ही सट तो वध भाषावां विच खबरां भी. तुहाडे मूड नाल मेल खांदा संगीत अते मनमोहक पॉडकास्ट भी जो तुहाडी उडीक कर रहे ने. SBS Audio ऐप डाउनलोड करो जां
1: sbs.com.au/audio.
8: दोस्तों एक बार फिर तो तुहाडा सारयां दा स्वागत है जी SBS दे पंजाबी प्रोग्राम विच जो कि अज मैं MP सिंह सिडनी स्टूडियो तो लैके तुहाडे सारयां लई हाजिर होया हाँ। दोस्तों प्रोग्राम दे हुण तक वाले सैक्शन दे विच तुसी देश विदेश दीआं चोणवीआं खबरां दे नाल कुछ अहम जानकारियां भी सुनियां जिन्हां दे विच अहम खबर तां मैं कह सकदा यही सी कि जिहड़े व्याज दरां हैगियां उन्होंने स्थिर रखने का फैसला लिया गया रिजर्व बैंक ऑफ आस्ट्रेलिया वालों क्योंकि साढ़े सारा कोल ही बहुत सारिया कोल तां कह सकते हैं आप मॉर्टगेजिज़ होणगियां ते कोई भी रेट जो चेंज हुंदी है तां सानूं अपना जिहड़ा हैगा पेट किसी ना किसी पासे कटना पैंदा ही हैगा। तुसी इस बारे की सोचते हो कि इस दे नाल महंगाई उत्ते काबू पै सकदा है अनइंप्लॉयमेंट रेट जिहड़ी कि काफ़ी वधी हुई है उहनूं कुछ ठल मिलेगी जां नहीं। ते दोस्तो असी तुहानू एक होर जिहड़ी चरण जानकारियां दी सैक्शन दे विच सुनाया सी फीफा वर्ल्ड कप हो रहा जी उहदे वास्ते जिहड़ी डेली रैप होएगी रोज़ दा ही जिहड़ा निचोड़ कह सकदे हां आपां अखीर दे विच जिहड़ा कि हुंदा उह असी हर रोज़ तुहानू प्रोग्राम दे विच सुनाया करांगे मंडे टू फ्राइडे। साडी वैबसाइट ते भी होया करेगा जिहड़े जिहड़े मैच होया करनगे उहनां दे रिजल्ट्स की रहे की उन्हें परफॉर्मेंसेज रहीआं किहड़े प्लेयर ने वधिया गेम खेडी वगैरह वगैरह वो हर रोज़ असी तुहाडे तक लैके आया करांगे ते नाल दी नाल साडी वैबसाइट के उत्ते भी फेसबुक के पेज के उत्ते भी इस नूं शेयर किया जाता रहेगा। साडी वैबसाइट हैगी जी sbs.com.au/punjabi ते साडा फेसबुक ते इंस्टाग्राम पेज है sbs.punjabi उत्थे जाके इन्हां नूं जरूर लाइक करो शेयर करो दूजे नाल जरूर साझा करो जी। तो दोस्तों एक होर जानकारी भी साझी की इमीग्रेंट एमीग्रेंट माइग्रेंट फर्क की हुंदा है आम तौर पर असं प्रवासी कह दें पंजाबी तो बड़ी वधिया लैंग्वेज हैगी है पर जिहड़े कि इहदे महीन जिहा डिफरेंस सीगा उहनूं बड़े ही तरीके नाल समझाया गया सी तुहानूं किहो जी लगी जानकारी जरूर सानूं दस्सिओ। चलदे प्रोग्राम दौरान मेरे नाल सांझ पा सकदे हो SMS करदे होए 04397997 दे उत्ते। तो चलो जी हुण प्रोग्राम नूं अग्गे तोरदे हाँ ते साड़ी जिहड़ी एक होर पाकिस्तान तो रिपोर्ट आती होंगी एवरी ट्यूजडे अज वो आ चुकी हुई है पर ये जी पहली खबर है काफ़ी थोड़ी दुखदाई हैगी मैं कहाँगा वो हैगी है माफ़ करना कि पाकिस्तान एक परिवार गया सी ऑस्ट्रेलिया तो उत्थे जाके उन्होंने एक हादसा वापर गया है। हादसा अजिहा वापर गया कि उत्थों की पुलिस ने समझा कि वो जी कार रेंट पर लैके वो जा रहे हैं वो कार किते जिहड़े रॉबर्स हुंदे आ डकैत हुंदे आ उन्हां दी कार हैगी है ते उस करके उहदे गोली गोलियां चला दित्तियां काफ़ी भारी मात्रा गोलीबारी की गई तो उहदे करके एक 9 साल ऑस्ट्रेलियाई बच्ची की मौत हो गई है। उहदा 7 साल का भरा जख्मी हो गया तो उहदे फादर भी काफ़ी जख्मी होए है। तो इस खबर के वेरवे के नाल होर भी पाकिस्तान जिहड़ी खबरां हैगियां वो लैके साडे प्रोग्राम साथी मसूद मल्ली जी हाजिर है। उस तो बाद तुहानू एक बहुत ही वधिया जानकारी होर दवांगे वो हैगी है फ्री गिव अवेज़ करण औजला दा जिहड़ा टूअर आ रहा है उहदे वास्ते असी अपने स्रोतियां नू 4 पास मुफ्त दे रहे हाँ। चलो पहला सुनदे हां पाकिस्तान डायरी उस तो बाद तुहाडे नाल इह जानकारी सांझी करांगे।
9: पाकिस्तानी सरकार 9 वर्यां दी ऑस्ट्रेलवी शहरी बच्ची दी पुलिस गोली दे नाल मौत दे जिम्मेदारां नूं कटहरे च लियाए ऑस्ट्रेलवी प्राइम मिनिस्टर दी मांग। ईरान अमरीका समझौते दी मेजबानी पाकिस्तान जनेवा च करेगा। पाकिस्तानी प्राइम मिनिस्टर शहबाज शरीफ कश्मीर च हालात बिगाड़ दा शिकार राशन दे काल दीआं खबरां पाकिस्तान वल्लों अफगानिस्तान च अतगर टिकाणियां नूं एयर स्ट्राइक राहीं निशाना बनाउण दी तस्दीक 26 हलाकतां। फेडरल सरकार माली वरे 2026-27 दा बजट पेश कर दिता। पंजाब सरकार अज बजट पेश करेगी। मरदान छे पाकिस्तान एयरफोर्स दा जहाज डिग्गे तबाह 2 पायलट जानो गए। SBS पंजाबी है लेंदे पंजाब दी खबरसार दे नाल मैं हां मसूद मल्ली। 10 जून नूं रात पौने 12 बजे ऑस्ट्रेलिया वासी एक पाकिस्तानी परिवार पाकिस्तान अपने रिश्तेदारां नूं मिलन आया। ਪਰ ਬਦਕਿਸਮਤੀ ਦੇ ਨਾਲ ਇੱਕ ਪੁਲਿਸ ਨਾਕੇ ਦੇ ਉੱਤੇ ਇਹ ਲੋਕ ਪੁਲਿਸ ਮੁਲਾਜ਼ਮ ਦੀ ਫਾਇਰਿੰਗ ਦਾ ਨਿਸ਼ਾਨਾ ਬਣ ਗਏ, ਜਿਹਦੇ 'ਚ 9 ਵਰ੍ਹਿਆਂ ਦੀ ਆਸਟ੍ਰੇਲਵੀ ਨੈਸ਼ਨਲ ਬੱਚੀ ਜਾਨ ਦੀ ਬਾਜ਼ੀ ਹਾਰ ਗਈ, ਜਦਕਿ ਇਸ ਆਸਟ੍ਰੇਲਵੀ ਪਰਿਵਾਰ ਦੇ ਬਾਕੀ ਲੋਕ ਵੀ ਗੋਲੀਆਂ ਵੱਜਣ ਦੇ ਨਾਲ ਫੱਟਰ ਨੇ ਤੇ ਹਸਪਤਾਲੀ ਦਾਖਲ ਨੇ। ਸੋਮਵਾਰ ਨੂੰ ਇਸ ਮਾਮਲੇ ਦੇ ਉੱਤੇ ਆਸਟ੍ਰੇਲਵੀ ਪ੍ਰਾਈਮ ਮਿਨਿਸਟਰ ਐਂਥੋਨੀ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪਾਕਿਸਤਾਨੀ ਸਰਕਾਰ ਤੋਂ ਮੰਗ ਕੀਤੀ ਏ ਕਿ ਉਹ ਜ਼ਿੰਮੇਦਾਰਾਂ ਨੂੰ ਕਟਹਿਰੇ ਦੇ ਵਿੱਚ ਲਿਆਵੇ। ਇਹ ਤਾਂ ਖੁਸ਼ੀ ਦਾ ਮੌਕਾ ਸੀਗਾ ਜਦੋਂ ਕਿ ਇਹ ਪਰਿਵਾਰ ਖੂਨ ਦੇ ਵਿੱਚ ਨਹਿਲਾ ਦਿੱਤਾ ਗਿਆ। ਇਧਰ ਪਾਕਿਸਤਾਨ ਤੋਂ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦੇ ਜ਼ਿੰਮੇਦਾਰਾਂ ਦਾ ਆਖਣਾ ਆ ਕਿ ਫਾਇਰਿੰਗ ਕਰਨ ਵਾਲੇ ਪੁਲਿਸ ਮੁਲਾਜ਼ਮ ਜਾਂ ਸੀਸੀਡੀ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਵੇਲੇ ਉਹ ਜੇਲ੍ਹ 'ਚ ਬੰਦ ਹੈ। ਪੁਲਿਸ ਜ਼ਰੀਆਂ ਦਾ ਆਖਣਾ ਕਿ ਇਸ ਆਸਟ੍ਰੇਲਵੀ ਪਰਥ ਫੈਮਿਲੀ ਨੂੰ ਡਾਕੂ ਪੈ ਗਏ ਸਨ। ਪੁਲਿਸ ਨੇ ਡਾਕੂਆਂ ਦੇ ਉੱਤੇ ਸ਼ੱਕ ਕਾਰਨ ਫਾਇਰਿੰਗ ਕੀਤੀ ਕਿ ਉਹ ਕਾਰ ਸਮੇਤ ਇਨ੍ਹਾਂ ਲੋਕਾਂ ਨੂੰ ਅਗਵਾ ਕਰਕੇ ਨੱਸ ਰਹੇ ਨੇ, ਜਿਹਦੇ ਕਾਰਨ ਇਹ ਮਾਮਲਾ ਗਲਤ ਫਹਿਮੀ ਦਾ ਸ਼ਿਕਾਰ ਹੋਇਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਆਪਣੇ ਇੱਕ ਸੋਸ਼ਲ ਮੀਡੀਆ ਸਨਾਹ 'ਚ ਐਲਾਨ ਕੀਤਾ ਸੀਗਾ ਕਿ ਅਮਰੀਕਾ ਇਰਾਨ ਸਮਝੌਤਾ ਤੈਅ ਹੋ ਗਿਆ ਹੈ, ਦੋਵੇਂ ਮੁਲਕ ਰਾਜ਼ੀ ਨੇ ਤੇ ਸਮਝੌਤੇ ਦਾ ਇਹ ਮਾਮਲਾ ਜਨੇਵਾ 'ਚ ਸਿਰੇ ਚੜੇਗਾ ਜਿਹਦੀ ਮਜਮਾਨੀ ਪਾਕਿਸਤਾਨ ਕਰੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਇਸ ਸੋਸ਼ਲ ਮੀਡੀਆ ਸਨਾਹ ਤੋਂ ਬਾਅਦ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਇਰਾਨ ਸਮਝੌਤੇ ਬਾਬਤ ਐਲਾਨ ਕੀਤਾ, ਜਦਕਿ ਇਰਾਨੀ ਜ਼ਿੰਮੇਦਾਰਾਂ ਨੇ ਵੀ ਸਰਕਾਰੀ ਪੱਧਰ ਤੇ ਇਸ ਸਮਝੌਤੇ ਦੀ ਤਸਦੀਕ ਕੀਤੀ। ਚਾਈਨਾ ਨੇ ਇਸ ਜੰਗਬੰਦੀ ਤੇ ਸਮਝੌਤੇ ਨੂੰ ਸਿਰੇ ਚਾੜਨ 'ਚ ਪਾਕਿਸਤਾਨੀ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਏ, ਜਦਕਿ ਯੂਰਪੀ ਯੂਨੀਅਨ ਦਾ ਆਖਣਾ ਹੈ ਕਿ ਇਰਾਨ ਤੋਂ ਪਾਬੰਦੀਆਂ ਚੁੱਕਣ 'ਚ ਕਈ ਵਰ੍ਹੇ ਲੱਗ ਸਕਦੇ ਨੇ। ਯਾਦ ਰਵੇ ਕਿ ਇਰਾਨ ਨੇ ਹੁਣ ਤੋਂ ਥੋੜਾ ਚਿਰ ਪਹਿਲਾਂ ਤਾਜ਼ਾ ਬਿਆਨ 'ਚ ਕਰਾਰ ਦਿੱਤਾ ਹੈ ਕਿ ਸਮਝੌਤਾ ਅਮਰੀਕੀ ਨੀਅਤ ਜਾਂਚਣ ਤੇ ਇਰਾਨ ਵੱਲੋਂ ਅਮਨ ਨੂੰ ਇੱਕ ਮੌਕਾ ਦੇਣ ਖਾਤਰ ਕਰ ਰਹੇ ਹਾਂ। ਪਾਕਿਸਤਾਨ ਦੇ ਕਬਜ਼ੇ 'ਚ ਆਏ ਕਸ਼ਮੀਰ ਅੰਦਰ ਅੱਜ ਹੜਤਾਲ ਹੋਣ ਨੂੰ 8 ਦਿਨ ਬੀਤ ਚੁੱਕੇ ਨੇ। ਕਸ਼ਮੀਰੀਆਂ ਦੀ ਅਵਾਮੀ ਐਕਸ਼ਨ ਕਮੇਟੀ ਦੇ ਪਾਬੰਦੀ ਤੋਂ ਬਾਅਦ 3 ਲੋਕਾਂ ਦੀ ਗ੍ਰਿਫਤਾਰੀ ਲਈ 1 ਕਰੋੜ ਰੁਪਏ ਦੇ ਇਨਾਮ ਦਾ ਸਰਕਾਰੀ ਐਲਾਨ ਵੀ ਹੋਇਆ ਹੈ, ਪਰ ਹਜੇ ਤੱਕ ਉਨ੍ਹਾਂ 'ਚੋਂ ਕੋਈ ਵੀ ਗ੍ਰਿਫਤਾਰ ਨਹੀਂ ਹੋ ਸਕਿਆ। ਇਸ ਅਵਾਮੀ ਲਹਿਰ ਨੂੰ ਇਹਤਜਾਜ ਲਈ ਲੌਂਗ ਮਾਰਚ ਦਾ ਐਲਾਨ ਕੀਤਾ ਗਿਆ ਸੀਗਾ, ਜਦਕਿ ਇਹ ਇਹਤਜਾਜੀ ਲੋਕ ਇੱਕ ਜਲੂਸ ਦੀ ਸ਼ਕਲ 'ਚ ਇਸ ਵੇਲੇ ਰਾਵਲਾ ਕੋਟ ਪਹੁੰਚ ਚੁੱਕੇ ਨੇ, ਜਿੱਥੇ ਫੋਰਸਿਸ ਨੇ ਇਨ੍ਹਾਂ ਨੂੰ ਰੋਕਿਆ ਹੋਇਆ ਹੈ। ਖਬਰਾਂ ਮਿਲ ਰਹੀਆਂ ਨੇ ਕਿ ਕਸ਼ਮੀਰ ਦੇ ਵਿੱਚ ਇਸ ਵੇਲੇ ਰਾਸ਼ਨ ਦੀ ਕਿੱਲਤ ਪੈ ਗਈ ਏ ਤੇ ਲੋਕ ਪਰੇਸ਼ਾਨ ਨੇ। ਸਰਕਾਰ ਨੇ ਪੂਰੇ ਕਸ਼ਮੀਰ ਦੇ ਅੰਦਰ ਇੰਟਰਨੈਟ ਬੰਦ ਕੀਤਾ ਹੋਇਆ ਹੈ ਔਰ ਕਿਸੇ ਕਿਸਮ ਦੀ ਮੀਡੀਆ ਕਵਰੇਜ ਨਹੀਂ ਕਰਨ ਦਿੱਤੀ ਜਾ ਰਹੀ। ਸਰਕਾਰ ਤੇ ਅਵਾਮੀ ਐਕਸ਼ਨ ਕਮੇਟੀ ਦੀ ਗੱਲਬਾਤ ਦੇ ਮਾਮਲੇ ਨਿਬੜਨ ਦੀ ਰਾਹ ਦੇ ਵਿੱਚ ਨਿਕਲਣ ਵਾਲੀ ਵੱਡੀ ਵਜ੍ਹਾ ਇਹ ਹੈ ਕਿ ਉਹ 12 ਅਸੈਂਬਲੀ ਸੀਟਾਂ ਜਿਨ੍ਹਾਂ ਨੂੰ ਅਵਾਮੀ ਐਕਸ਼ਨ ਕਮੇਟੀ ਮੁਕਾਉਣ ਦੀ ਮੰਗ ਕਰ ਰਹੀ ਏ। ਇਹਦੇ ਜਵਾਬ 'ਚ ਸਰਕਾਰ ਦਾ ਆਖਣਾ ਹੈ ਕਿ ਇਹ ਮਾਮਲਾ ਆਇਨੀ ਏ, ਇਹ ਲੋਕ ਇਲੈਕਸ਼ਨ ਲੜਨ ਅਸੈਂਬਲੀ 'ਚ ਜਾਣ ਤੇ ਉੱਥੇ ਕਾਨੂੰਨ ਸਾਜ਼ੀ ਕਰਕੇ ਇਹ ਕੰਮ ਕਰ ਲੈਣ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਧੱਕੇ ਦੇ ਨਾਲ ਬਲੈਕਮੇਲਿੰਗ ਨਹੀਂ ਚੱਲੇਗੀ। ਪਿਛਲੇ ਹਫ਼ਤੇ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਦੇ ਉੱਤੇ ਏਅਰ ਸਟ੍ਰਾਈਕ ਕੀਤੀ ਗਈ, ਜਿਹਦੇ 'ਚ 26 ਹਲਾਕਤਾਂ ਦੀ ਪਾਕਿਸਤਾਨੀ ਤਸਦੀਕ ਕੀਤੀ ਗਈ ਹੈ। ਆਖਿਆ ਗਿਆ ਹੈ ਕਿ ਇਹ ਉਹ ਲੋਕ ਸਨ ਜੋ ਪਾਕਿਸਤਾਨ 'ਚ ਫੋਰਸਿਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪਾਕਿਸਤਾਨ ਤੋਂ ਇਤਲਾਵਾਂ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਅਤਾਤ ਆਰਨ ਨੇ ਇੱਕ ਬਿਆਨ 'ਚ ਆਖਿਆ ਕਿ ਅਫ਼ਗਾਨਿਸਤਾਨ 'ਚ ਟਾਰਗੇਟਡ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੂਜੇ ਪਾਸੇ ਅਫਗਾਨ ਤਾਲਿਬਾਨਾਂ ਨੇ ਆਖਿਆ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ 'ਚ ਬੇਗੁਨਾਹ ਔਰਤਾਂ ਤੇ ਬੱਚੇ ਮੋਏ। ਅਫਗਾਨ ਤਾਲਿਬਾਨਾਂ ਦੇ ਜ਼ਿੰਮੇਦਾਰ ਜ਼ਬੀਉੱਲਾ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਕੁਝ ਮੌਨ ਵਾਲੇ ਬੱਚਿਆਂ ਤੇ ਔਰਤਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਦਕਿ ਪਾਕਿਸਤਾਨ ਦਾ ਆਖਣਾ ਹੈ ਕਿ ਅਸੀਂ ਬਾਰ ਬਾਰ ਅਫਗਾਨਿਸਤਾਨ ਨੂੰ ਕਹਿ ਚੁੱਕੇ ਹਾਂ ਕਿ ਉਹ ਆਪਣੀ ਧਰਤੀ ਨੂੰ ਪਾਕਿਸਤਾਨ ਤੇ ਹਮਲਿਆਂ ਵਾਸਤੇ ਵਰਤਣ ਵਾਲੇ ਗਰੁੱਪਾਂ ਤੋਂ ਪਾਕ ਕਰੇ, ਪਰ ਉਹ ਸਾਡੀ ਗੱਲ ਮੰਨਣ ਤੋਂ ਇਨਕਾਰੀ ਹੈ। ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ 18 ਖਰਬ 700 ਅਰਬ ਤੋਂ ਵੱਧ ਦਾ ਵਰ੍ਹੇਵਾਰ ਬਜਟ ਮਨਜ਼ੂਰ ਕਰ ਲਿਆ ਗਿਆ ਹੈ। ਇਸ ਬਜਟ ਦੇ ਵਿੱਚ ਤਨਖਾਹਦਾਰ ਤਬਕੇ ਦੀ ਘੱਟੋ ਘੱਟ ਮਜ਼ਦੂਰੀ 44,000 ਰੁਪਇਆ ਮਹੀਨਾ ਕਰ ਦਿੱਤੀ ਗਈ ਏ, ਜਦਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨ 'ਚ 7% ਵਾਧਾ ਕੀਤਾ ਗਿਆ ਹੈ। ਸੂਬਿਆਂ ਨੂੰ ਦਿੱਤੇ ਗਏ ਉਨ੍ਹਾਂ ਦੇ ਹਿੱਸੇ ਦੇ ਵਿੱਚੋਂ ਇਸ ਵਾਰ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਰਜ਼ਾਮੰਦੀ ਦੇ ਨਾਲ ਪੰਜਾਬ ਦੇ ਹਿੱਸੇ ਦਾ 50% ਬਜਟ ਦੂਜੇ ਸੂਬਿਆਂ ਨੂੰ ਦਿੱਤਾ ਜਾਏਗਾ, ਖਾਸ ਕਰਕੇ ਬਲੋਚਿਸਤਾਨ ਨੂੰ, ਜਦਕਿ ਇਹ 50% ਪੰਜਾਬ ਨੂੰ ਘੱਟ ਲੱਭੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ 'ਚ ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਆਖਿਆ,
7: ਲੀਡਰ ਦੀ ਆਪੋਜੀਸ਼ਨ ਨੇ ਫਰਮਾਇਆ ਕਿ ਸੂਬੋਂ ਕੇ ਜੋ ਮੁਆਸ਼ੀ ਜੋ ਵਸਾਇਲ ਹੈ ਯੇ ਉਨਕਾ ਹੱਕ ਹੈ, ਇਸਮੇ ਕੋਈ ਦੋ ਰਾਏ ਨਹੀਂ, ਇਸਮੇ ਕੋਈ ਇਖਤਲਾਫ ਨਹੀਂ। ਸਿਰਫ ਯਹੀ ਨਹੀਂ, 2010 ਕਾ ਐਨਐਫਸੀ ਅਵਾਰਡ ਜਨਾਬ ਸਪੀਕਰ ਪਾਕਿਸਤਾਨ ਕੀ ਤਾਰੀਖ ਕਾ ਇੱਕ ਐਸਾ ਅਵਾਰਡ ਹੈ ਜਿਸਮੇ ਬਲੋਚਿਸਤਾਨ ਜੋ ਕਿ ਪਾਕਿਸਤਾਨ ਕਾ ਇੱਕ ਬਹੁਤ ਖੂਬਸੂਰਤ ਸੂਬਾ ਹੈ, ਬਲੋਚਿਸਤਾਨ ਕੀ ਮੁਤਾਲਬੇ ਕੇ ਉਪਰ ਉਨਕਾ ਜੋ ਸ਼ੇਅਰ ਹੈ 100% ਬੜਾਇਆ ਗਿਆ ਚਾਰੋਂ ਸੂਬੋ ਨੇ, ਔਰ ਸਭ ਸੇ ਜ਼ਿਆਦਾ ਪੰਜਾਬ ਨੇ ਆਪਣਾ ਸ਼ੇਅਰ ਡਾਲਾ, ਔਰ ਆਜ ਹਮ 2026 ਕੇ ਵਕਤ ਮੇ ਹੈ। ਜਨਾਬ ਸਪੀਕਰ ਇਸਕੋ ਜ਼ਰਬ ਦੇ ਲੇ ਤੋ ਯੇ 100 ਅਰਬ ਰੁਪਏ ਸੇ ਜ਼ਿਆਦਾ ਤਜਾਵਜ਼ ਕਰ ਜਾਤਾ ਹੈ।
9: ਇਹ ਸਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ। ਪੰਜਾਬੀ ਐਕਟਿਵਿਸਟਾਂ ਨੇ ਪੰਜਾਬ ਦੇ ਹਿੱਸੇ ਨੂੰ ਘੱਟ ਕਰਕੇ ਇਹ ਬਜਟ ਦੂਜੇ ਸੂਬਿਆਂ ਨੂੰ ਦੇਣ ਤੇ ਚਿੰਤਾ ਜ਼ਾਹਰ ਕੀਤੀ ਹੈ, ਜਦਕਿ ਪੰਜਾਬ ਦੇ ਹਿੱਸੇ ਦਾ ਸੂਬਾ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ। ਕੱਲ 15 ਜੂਨ ਨੂੰ ਪਾਕਿਸਤਾਨ ਏਅਰ ਫੋਰਸ ਦਾ ਇੱਕ ਜਹਾਜ਼ ਟ੍ਰੇਨਿੰਗ ਦੌਰਾਨ KPK ਸੂਬੇ ਦੇ ਇਲਾਕੇ ਮਰਦਾਨ 'ਚ ਡਿੱਗ ਕੇ ਤਬਾਹ ਹੋ ਗਿਆ। ਇਸ ਜਹਾਜ਼ ਨੂੰ ਚਲਾਉਂਦੇ ਦੋਨੇ ਪਾਇਲਟ ਵੀ ਹਾਦਸੇ ਦੇ ਵਿੱਚ

0: ਸਿੱਖਿਆ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
1: ਜੀ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦਾ, ਅੱਜ MP ਸਿੰਘ ਦੇ ਨਾਲ। ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਮਾਫ਼ੀ ਮੰਗਣੀ ਹੈ ਕਿ ਕੁਛ ਤਬੀਅਤ ਨਾਸਾਜ਼ ਹੋਣ ਕਰਕੇ ਮੇਰੀ ਆਵਾਜ਼ ਕਾਫ਼ੀ ਬੈਠੀ ਹੋਈ ਹੈ ਅਤੇ ਕੁਛ ਵਿੱਚੋਂ ਕਫਿੰਗ ਵਗੈਰਾ ਵੀ ਹੋ ਰਹੀ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਇਗਨੋਰ ਕਰੋਗੇ। ਅਤੇ ਦੋਸਤੋ, ਫੀਫਾ ਦੀ ਗੱਲ ਕਰਦੇ ਹੋਏ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਤੁਸੀਂ ਕਿਹੜੀ ਟੀਮ ਨੂੰ ਫੋਲੋ ਕਰ ਰਹੇ ਹੈਗੇ ਹੋ, ਕਿਹੜੀ ਕੰਟਰੀ ਦੀ ਟੀਮ ਨੂੰ ਫੋਲੋ ਕਰ ਰਹੇ ਹੈਗੇ ਹੋ। ਜੇ ਤੁਸੀਂ ਹਜੇ ਕੋਈ ਵੀ ਟੀਮ ਫੋਲੋ ਨਹੀਂ ਕਰ ਰਹੇ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਪੰਜਾਬੀ ਮੁੰਡਾ ਸੌਕਰ ਖੇਡਣ ਵਾਸਤੇ ਫੀਫਾ ਵਿੱਚ ਪਹੁੰਚਿਆ ਹੋਇਆ ਅਤੇ ਉਸ ਦੀ ਟੀਮ ਤਾਂ ਜ਼ਰੂਰੀ ਫੋਲੋ ਕਰ ਲੈਣਾ ਫਿਰ ਤੁਸੀਂ। ਇਹ ਹੈਗਾ ਜੀ ਸਰਪ੍ਰੀਤ ਸਿੰਘ। ਵੈਸੇ ਵੀ ਕਿਹਾ ਜਾਂਦਾ ਕਿ ਜਿਹੜੀਆਂ ਖੇਡਾਂ ਹੁੰਦੀਆਂ ਇਹਨਾਂ 'ਚ ਕੋਈ ਇਹਨਾਂ 'ਚ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਇਹਨਾਂ ਦਾ ਜਿਵੇਂ ਹੁੰਦਾ ਵੀ ਸਾਰਿਆਂ ਵਾਸਤੇ ਸਾਂਝੀਆਂ ਹੁੰਦੀਆਂ ਇਹ। ਸੋ ਕੋਈ ਵੀ ਟੀਮ ਹੋਵੇ ਜਿਹੜੀ ਵਧੀਆ ਪ੍ਰਦਰਸ਼ਨ ਕਰਦੀ ਹੈ ਉਹਦੀ ਖੇਡ ਦੇਖਣ ਦਾ ਅਲੱਗ ਹੀ ਮਜ਼ਾ ਹੁੰਦਾ ਹੈ। ਅੱਜ ਤੁਹਾਨੂੰ ਮਿਲਾਉਂਦੇ ਆ ਜੀ ਸਰਪ੍ਰੀਤ ਸਿੰਘ ਹੋਰਾਂ ਦੇ ਨਾਲ ਅਤੇ ਉਹ ਦੱਸਣਗੇ ਕਿ ਉਹ ਕਿਸ ਮੁਕਾਮ ਤੱਕ ਕਿਵੇਂ ਪਹੁੰਚੇ ਹੈਗੇ ਹੈ। ਅਤੇ ਇਹ ਗੱਲਬਾਤ ਕਰ ਰਹੇ ਹਨ ਸਾਡੇ ਪ੍ਰੋਗਰਾਮ ਸਾਥੀ ਜਸਮੀਤ ਕੌਰ ਹੋਰੀ। ਇਹ ਗੱਲਬਾਤ ਦਾ ਪਹਿਲਾ ਭਾਗ ਹੈਗਾ ਜੀ ਅਤੇ ਤੁਹਾਨੂੰ ਸੁਣਾਵਾਂਗੇ ਇਸੇ ਦਾ ਗੱਲਬਾਤ ਦਾ ਦੂਜਾ ਭਾਗ ਕੱਲ੍ਹ ਦੇ ਪ੍ਰੋਗਰਾਮ ਵਿੱਚ, ਉਹ ਵੀ ਜ਼ਰੂਰ ਸੁਣਿਓ।
2: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
3: ਪਿਆਰੇ ਦੋਸਤੋ, ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ ਅਤੇ ਅੱਜ ਦੇ ਸਾਡੇ ਮਹਿਮਾਨ ਨਿਊਜ਼ੀਲੈਂਡ ਬੋਰਨ ਪੰਜਾਬੀ ਪਿਛੋਕੜ ਦੇ ਫੁੱਟਬਾਲ ਪਲੇਅਰ ਹਨ ਜੋ 2026 ਦੇ ਫੀਫਾ ਵਰਲਡ ਕੱਪ ਵਿੱਚ ਨਿਊਜ਼ੀਲੈਂਡ ਦੀ ਟੀਮ ਵਿੱਚ ਖੇਡ ਰਹੇ ਹਨ। 2024 ਦੀਆਂ ਪੈਰਿਸ ਓਲੰਪਿਕਸ ਅਤੇ ਹੋਰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਇਹ ਸੌਕਰ ਖੇਡਦੇ ਆ। ਜੀ ਹਾਂ, ਮੇਰੇ ਨਾਲ ਵੀਡੀਓ ਕਾਲ ਰਾਹੀਂ ਜੁੜ ਚੁੱਕੇ ਆ ਨੌਜਵਾਨ ਖਿਡਾਰੀ ਸਰਪ੍ਰੀਤ ਸਿੰਘ। ਵੈਲਕਮ ਟੂ SBS ਪੰਜਾਬੀ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ।
4: ਥੈਂਕ ਯੂ ਵੈਰੀ ਮੱਚ। ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਯਾ ਆਮ ਲੁਕਿੰਗ ਫੋਰਵਰਡ ਟੂ ਸ਼ੇਅਰਿੰਗ।
3: ਜੀ ਬਿਲਕੁਲ ਬਿਲਕੁਲ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਟੀਮ ਨੂੰ ਰੈਪ੍ਰੈਜ਼ੈਂਟ ਕਰ ਰਿਹਾ, ਨਿਊਜ਼ੀਲੈਂਡ ਨੂੰ ਰੈਪ੍ਰੈਜ਼ੈਂਟ ਕਰ ਰਿਹਾ ਫੀਫਾ ਵਰਲਡ ਕੱਪ ਦੇ ਵਿੱਚ। ਇਹ ਪਿਛਲੇ ਕੁਝ ਹਫ਼ਤਿਆਂ ਦਾ ਸਮਾਂ, ਇਸ ਸਾਲ ਦਾ ਸਮਾਂ ਤੁਹਾਡੇ ਲਈ ਕਿੱਦਾਂ ਰਿਹਾ ਆ ਜਦ ਤੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਕੁਆਲੀਫਾਈ ਕਰ ਗਏ ਫਾਰ ਦ ਫੀਫਾ ਵਰਲਡ ਕੱਪ? ਹਾਓ ਹੈਵ ਥਿੰਗਸ ਬੀਨ ਫਾਰ ਯੂ?
4: Yeah, it's been good. It's been an amazing feeling. I think when we qualified for the World Cup, knowing that we'd be able to go to the World Cup was really nice. And then from there, it's just been about preparing for the World Cup. And like you said, bahut zyada proud feeling. Yeah, I think obviously representing the Punjabi community as well is a huge thing for me. And also the New Zealand as a country as a whole as well. So it's very fortunate to represent both countries. And I'm just excited to be here now.
3: ਜੀ ਬਿਲਕੁਲ ਬਿਲਕੁਲ, ਸੁਣ ਕੇ ਬਹੁਤ ਵਧੀਆ ਲੱਗ ਰਿਹਾ ਜੀ। ਤੇ ਆਪਾਂ ਤੁਹਾਡੇ ਫੀਫਾ ਦੇ ਜਰਨੀ ਬਾਰੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਪਰ ਮੈਂ ਥੋੜਾ ਜਿਹਾ ਆਈ ਵਾਂਟ ਟੂ ਗੋ ਅ ਲਿਟਲ ਬਿਟ ਬੈਕ ਇਨ ਯੋਰ ਜਰਨੀ ਫਰਮ ਵੈਨ ਯੂ ਵਰ ਗਰੋਇੰਗ ਅਪ ਔਰ ਵੈਨ ਯੂ ਫਰਸਟ ਸਟਾਰਟਡ ਪਲੇਇੰਗ ਸੌਕਾ। ਤੁਹਾਨੂੰ ਉਹ ਮੂਮੈਂਟ ਯਾਦ ਆ ਜਦੋਂ ਤੁਸੀਂ ਪਹਿਲੀ ਵਾਰੀ ਸੋਚਿਆ ਸੀਗਾ ਕਿ ਮੈਂ ਫੁੱਟਬਾਲ ਨੂੰ ਹੁਣ ਪ੍ਰੋਫੈਸ਼ਨਲੀ ਖੇਡਣਾ ਚਾਹੁੰਦਾ ਆ, ਉਹ ਮੂਮੈਂਟ ਯਾਦ ਆ ਤੁਹਾਨੂੰ?
4: Hanji, I think when I was growing up, I was blessed with talent, and I think mere mum dad ne bhi mainu bahut push kita football ch. Ta I think from a young age, yeah, I was training hard, and I think when I reached about 15-16, I realized that I can do more with this. That's when I started playing for the New Zealand under 17s. And from there I moved to Wellington after that, and that's when it became serious for me. And as you know, I'm Punjabi parents, sometimes they don't push kids as much into sport, but I was lucky that my family did that for me, and they really did a lot for me. And I'm just happy that I can repay the favor now, and I can play on this world stage and make everyone proud.
3: Ji bilkul, you mentioned that sometimes Punjabi parents, they're not as encouraging of their children, and ek gal zarur hai ki khas karke sports fields nu leke kai wari bachcha nu apni family di support inni jyada nahi mildi. Tuhade parents vallon ki reaction siga jadon tusi kya ki enu tusi as professionally karna chahunde ha, kis tarah unna ne tuhadi support kiti, thoda ja ide bare dass deo ji.
4: Hanji, bahut zyada support kiti si unni. I think jadon chota si training te lajana kafi over see stores be hum desi utthe vi obviously paise laake jana penda si, so they did all that for me. And

0: आई थिंक कई बारी थोड़ा जहा ज्यादा पुश करना पैना. ऑब्वियसली साडे पंजाबी दे पुश मोर टूवर्ड्स स्कूल एंड थिंग्स लाइक दैट, ओ बी वेरी इंपॉर्टेंट. सो इट्स जस्ट अबाउट बैलेंस आई थिंक. एंड या आई वाज फॉर्चुनेट इनफ, एंड या आई वाज हैप्पी दैट दे वर एबल टू पुश मी, एंड नाउ आई कैन रिवॉर्ड देम.
1: ਤੁਹਾਡੇ ਪੇਰੈਂਟਸ ਮਾਈਗ੍ਰੈਂਟ ਪੇਰੈਂਟਸ ਹੋਣਗੇ, ਨਿਊਜ਼ੀਲੈਂਡ ਗਏ ਆ ਪੰਜਾਬ ਤੋਂ, ਤੇ ਵੱਡੇ ਹੁੰਦੇ ਤੁਹਾਡਾ ਰਿਸ਼ਤਾ ਕਿੱਦਾਂ ਦਾ ਰਿਹਾ ਆ ਤੁਹਾਡੇ ਕਲਚਰ ਦੇ ਨਾਲ, ਤੁਹਾਡੇ ਆਲੇ ਦੁਆਲੇ? ਵਰ ਦੇ ਅਦਰ ਸੈਕੰਡ ਜਨ ਪੰਜਾਬੀ ਨਿਊਜ਼ੀਲੈਂਡਰਸ ਗਰੋਇੰਗ ਅਪ ਵਿਥ ਯੂ ਅਰਾਊਂਡ ਦੈਟ ਟਾਈਮ?
0: Yeah, but not so much in Wellington. I mean, in Auckland, there's big Punjabi community. And there's obviously a couple of Punjabi boys I used to play with growing up. And then obviously I had my uncle and my brother. I used to obviously train with them and play with them a lot growing up. I think more often with my uncle, and he used to play with all his friends, and I was just a young boy just joining in with all of them. And yeah, it was nice to do these sorts of things.
1: You had such a good support system around you growing up as you were getting into soccer. Now, if we talk about more of jehdi tuhaddi international level te ja national level te jo tusi soccer khedya aya, kuch cheezan jo tuhade bare assi jande ha ki tusi under 20 FIFA World Cup se vich do wari participate kar chuke han, tusi Paris 2024 diyan Olympics vich participate kar chuke han, ajehe international tournaments de vich hissa lena, how was that for you, and what were some of the key takeaways that you took out of that?
0: Yeah, I think they're huge tournaments. I'm fortunate enough, like you said, I was able to do the under 20s twice, because the first time I did it, I was younger. And yeah, it's huge tournaments. You can really see how football brings everyone together, how it brings the whole world together. You know, I feel like the world stops for football, and it's the same with the World Cup that's starting now. So it's really an amazing experience. It's a lifetime of memories, you know, and something I'll look back on forever. And you know, once I retire, I feel like I'll cherish these moments even more. I think while you're playing, you're always competitive, so at the end of your career, you can look back and say you achieved many things in your career. But I think what's also important is what you do to help others, you know, and you want to be a role model and inspiration for the next generation. And, you know, that's where I also try and carry a lot of responsibility and do my best.
1: ਤੇ ਤੁਸੀਂ ਆਪਣੀ ਜਰਨੀ ਦੀ ਗੱਲ ਕਰ ਰਹੇ ਆ, ਆਪਾਂ ਇਹਨਾਂ ਇੰਟਰਨੈਸ਼ਨਲ ਟੂਰਨਾਮੈਂਟਸ ਦੀ ਵੀ ਗੱਲ ਕੀਤੀ ਆ, ਇਸ ਤੁਹਾਡੇ ਸੌਕਰ ਦੇ ਵਿੱਚ ਜਰਨੀ ਦੇ ਵਿੱਚ ਤੁਹਾਡੇ ਕੋਈ ਵੀ ਇਦਾਂ ਦੇ ਚੈਲੰਜਸ ਆਏ ਆ ਜਿਹਦੇ ਨਾਲ ਤੁਹਾਡਾ ਅੱਗੇ ਵਧਣਾ ਥੋੜਾ ਜਿਹਾ ਹਾਰਡ ਹੋਇਆ ਆ, ਜਾਂ ਐਨੀ ਮੂਮੈਂਟਸ ਵੇ ਯੂ ਫੈਲਟ ਲਾਈਕ ਯੂ ਨੋ ਇਟਸ ਗੈਟਿੰਗ ਅ ਬਿਟ ਹਾਰਡ ਐਂਡ ਇਟਸ ਹਾਰਡ ਟੂ ਸਟੇ ਮੋਟੀਵੇਟਿਡ ਐਂਡ ਡੈਡੀਕੇਟਿਡ ਟੂ ਦ ਗੇਮ?
0: ਹਾਂਜੀ, ਬਹੁਤ ਸੀਗੇ. ਆਈ ਥਿੰਕ ਯਾ ਇਨ ਐਨੀ ਕਰੀਅਰ ਬਹੁਤ ਜ਼ਿਆਦਾ ਚੈਲੰਜਸ ਆਉਂਦੇ ਆ. ਜਦੋਂ ਇੰਜਰੀਆਂ ਹੁੰਦੀਆਂ ਜਾਂ ਜਦੋਂ ਲਾਈਕ ਵਿਦ 20 ਮੈਂ ਇਕੱਲਾ ਰਹਿੰਦਾ ਹੁੰਦਾ ਸੀ, ਯੂ ਨੋ, ਇਨ ਜਰਮਨੀ ਬਾਈ ਮਾਈ ਸੈਲਫ, ਸੋ ਯਾ ਦੀਜ਼ ਆਰ ਆਲ ਚੈਲੰਜਸ, ਯੂ ਨੋ. ਯੂ ਹੈਵ ਨੋ ਸਪੋਰਟ ਅਰਾਊਂਡ ਯੂ. ਵੈਨ ਆਈ ਵਾਸ ਇਨ ਯੂਰਪ, ਯੂ ਨੋ, ਆਈ ਵਾਸ ਆਲ ਬਾਈ ਮਾਈ ਸੈਲਫ, ਨੋ ਫੈਮਿਲੀ, ਬਟ ਆਈ ਵਾਸ ਜਸਟ ਅ ਬੋਏ ਹੂ ਹੈਡ ਅ ਡ੍ਰੀਮ, ਯੂ ਨੋ, ਹੂ ਵਾਂਟਡ ਟੂ ਪਲੇ ਇਨ ਯੂਰਪ. ਸੋ ਬਹੁਤ ਜ਼ਿਆਦਾ ਸੈਕਰੀਫਾਈਸਿਸ ਤਾਂ ਹੁੰਦੇ ਆ ਇਨ ਸਪੋਰਟ, ਇਨ ਫੁੱਟਬਾਲ ਸਪੈਸ਼ਲੀ. ਐਂਡ Yeah, I think that's something you have to be mentally prepared for, and not everything goes to plan. But you have to know how to just continue and continue to be better every single day, you know, because I think at the end of the day, you'll get rewarded for it. It's just a process, so nothing's going to be straight in life, you know, many ups and downs. So it's been challenging. Yeah, especially there's a couple of injuries that I had throughout my career, which I feel sent me back at certain moments where things could have been different, but it's my journey, you know. I'm grateful for all the challenges I learned during that, and now I can pass my experiences on and try and inspire the next generation.
1: Online at social media te hor samagri labo sbs.com.au/punjabi te jao, ja Facebook te SBS Punjabi nu follow karo.
2: पुरानी कहावत है कि सबसे ऊपर जाना है तो बहुत सारी मेहनत चाहिए, लेकिन अगर सबसे ऊपर टिकना है तो माँ की दुआ चाहिए. तुम्हारा मुझ तक पहुंचना मुश्किल ही नहीं, नामुमकिन है, क्योंकि धूल कितनी भी ऊंची चली जाए कभी आसमान को गंदा नहीं कर सकती.
3: Hey, yo, G-Funk.

0: si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: ਦੋਸਤੋ ਬ੍ਰੇਕ ਤੋਂ ਪਹਿਲਾਂ ਜਿਹੜੀ ਤੁਹਾਨੂੰ ਗੱਲਬਾਤ ਸੁਣਾ ਰਹੀ ਸੀ ਸਰਪ੍ਰੀਤ ਸਿੰਘ ਹੋਰਾਂ ਵਾਲੀ ਜਿਹੜੇ ਕਿ ਫੀਫਾ ਦੇ ਵਿੱਚ ਖੇਡਣ ਗਏ ਹੋਏ ਆ, ਤੁਹਾਨੂੰ ਜ਼ਰੂਰ ਹੀ ਪਸੰਦ ਆਈ ਹੋਏਗੀ ਅਤੇ ਕਾਫੀ ਇੰਸਪੀਰੇਸ਼ਨ ਵੀ ਲੱਗੀ ਹੋਏਗੀ। ਇਸ ਗੱਲਬਾਤ ਦਾ ਦੂਜਾ ਭਾਗ ਪੇਸ਼ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ, ਜ਼ਰੂਰ ਸੁਣਿਓ। ਹੁਣ ਤੁਹਾਨੂੰ ਜੋੜਦੇ ਹਾਂ ਸਿਹਤ ਸੰਭਾਲ ਦੇ ਨਾਲ, ਅਤੇ ਜਾਣਦੇ ਹਾਂ ਡਾਇਬੀਟੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ, ਕਿਵੇਂ ਇਹਦੀ ਪਛਾਣ ਹੋ ਸਕਦੀ ਹੈ, ਅਤੇ ਕਿਹੜੇ ਸੌਖੇ ਤਰੀਕਿਆਂ ਦੇ ਨਾਲ ਇਹਨੂੰ ਕਾਬੂ 'ਚ ਕੀਤਾ ਜਾ ਸਕਦਾ ਹੈਗਾ। ਇਹ ਗੱਲਬਾਤ ਸਾਡੀ ਸਿਹਤ ਸੰਭਾਲ ਲੜੀਵਾਰ ਤਹਿਤ ਕੀਤੀ ਜਾ ਰਹੀ ਹੈ। ਦੂਜਾ ਭਾਗ ਪੇਸ਼ ਹੈ ਡਾਇਬੀਟੀਜ਼ ਬਾਰੇ। ਹੁਣ ਆਪਾਂ ਗੱਲਾਂ ਕਰਾਂਗੇ ਰਿਸਕ ਫੈਕਟਰ ਕੀ ਹੈ, ਸਿਮਟਮਸ ਕੀ ਹੈ, ਅਤੇ ਡਾਇਗਨੋਸਿਸ ਵਗੈਰਾ ਕੀ ਹੁੰਦੇ ਆ। ਪਰ ਉਸ ਤੋਂ ਪਹਿਲਾਂ ਕੁਇਕਲੀ ਤੁਸੀਂ ਦੱਸ ਦਿੱਤਾ ਵੀ ਕਿਡਨੀਜ਼ 'ਤੇ ਅਸਰ ਪੈਂਦਾ, ਹਾਰਟ 'ਤੇ ਅਸਰ ਪੈਂਦਾ, ਇਹ ਸਾਰੀਆਂ ਚੀਜ਼ਾਂ ਹੁੰਦਾ, ਕੋਈ ਇੰਜਰੀ ਹੋ ਜਾਏ ਤਾਂ ਛੇਤੀ ਹੀਲ ਨਹੀਂ ਹੁੰਦੀ। ਤਾਂ ਰਿਸਕ ਫੈਕਟਰ ਦੱਸੋ ਜੀ, ਕਿਉਂ ਹੁੰਦੇ ਆ ਇਹ ਡਾਇਬੀਟੀਜ਼?
8: ਹਾਂਜੀ, ਸੋ ਆਪਣੇ ਰਿਸਕ ਫੈਕਟਰਸ ਹੈਗੇ ਆ ਫੈਮਿਲੀ ਹਿਸਟਰੀ, ਜੇ ਆਪਣੇ ਕੋਲ ਖਾਨਦਾਨ ਨੂੰ ਆ, ਜਿਹੜੀ ਆਪਣੇ ਕਹਿ
7: ਜੀਨਸ ਹੋ ਜਾਂਦੀ ਹੈ,
8: ਹਾਂਜੀ ਆਪਣੀ ਜੀਨਸ ਹੋ ਜਾਂਦੀ ਆ, ਜਿਹੜੇ ਆਪਾਂ ਕਹਿ ਦਈਏ ਵੀ ਆਪਾਂ ਜਿੱਥੇ ਆਪਣੇ ਦੇਸ਼ ਆ, ਮਤਲਬ ਇੰਡੀਅਨ ਹੋ ਜਾਈਏ, ਪਾਕਿਸਤਾਨੀ ਹੋ ਜਾਈਏ,
7: ਬੰਗਲਾਦੇਸ਼ੀ,
8: ਐਥਨੀਸਿਟੀ ਬਹੁਤ ਵੱਡੀ ਰਿਸਕ ਫੈਕਟਰ ਆ। ਤੇ ਜੇ ਤੁਸੀਂ ਮੰਨ ਲਓ ਵੀ ਤੁਹਾਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋਈ, ਮਤਲਬ ਜਦੋਂ ਪ੍ਰੈਗਨੈਂਸੀ ਦੇ ਵਿੱਚ ਜਦੋਂ ਬੱਚਾ ਹੋਣਾ ਵਾ, ਉਦੋਂ ਡਾਇਬੀਟੀਜ਼ ਆ, ਉਹ ਵੀ ਤੁਹਾਡੇ ਕੋਲ ਰਿਸਕ ਫੈਕਟਰਸ ਆ। ਤੇ ਕੋਈ ਕੋਈ ਮੈਡੀਕਲ ਕੰਡੀਸ਼ਨਸ ਵੀ ਹੈਗੇ ਆ, ਜਿਵੇਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਵਗੈਰਾ ਹੋ ਗਿਆ ਵਾ, ਉਹ ਵੀ ਇੱਕ ਰਿਸਕ ਫੈਕਟਰ ਹੋ ਸਕਦਾ। ਆਪਾਂ ਜੇ ਸਮੋਕਿੰਗ ਕਰਦੇ ਹਾਂ, ਜਿਵੇਂ ਬੀੜੀਆਂ ਪੀਂਦੇ ਹਾਂ, ਸ਼ਰਾਬ ਪੀਂਦੇ ਹਾਂ, ਆਪਾਂ ਮੋਟਾਪਾ ਵੱਧਦਾ ਆਪਣਾ, ਆਪਾਂ ਬਾਹਲਾ ਐਕਸਰਸਾਈਜ਼ ਨਹੀਂ ਕਰਦੇ, ਆਪਾਂ ਵਰਜਿਸ਼ ਨਹੀਂ ਕਰਦੇ, ਉਹ ਆ। ਜੇ ਆਪਣੇ ਕੋਲ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ, ਕੋਲੈਸਟਰੋਲ ਦੀ ਬਿਮਾਰੀ ਆ, ਇਹ ਸਾਰੇ ਰਿਸਕ ਫੈਕਟਰਸ ਹੈਗੇ ਆਪਣੇ ਲਈ
7: ਜੀ। ਤੇ ਇਹਦੇ ਸਿਮਟਮਸ ਕੀ ਹੈ, ਕਿੱਦਾਂ ਪਤਾ ਚੱਲੇ ਕਿ ਹਾਂ ਡਾਇਬੀਟੀਜ਼?

0: su SBS.
1: Prender el fuego, checar que todo esté en su lugar, recibir el atún.
2: Regrésalo, eso es salmón, no atún.
1: Probar la salsa.
2: ¡Ya no hay aguacate!
1: Ordenar más hielo. Mover la mesa a 8 con un especial, un horno no jala. Ponerle Miracle Grow Plant Food a mi jardín de hierbas de olor.
2: La mesa 12 cambió su orden, salió el mismo plato dos veces. ¡Se nos acabó el cilantro!
1: Se cayó una charola.
3: Está claro que el jardín de Pablo esté creciendo más verde y frondoso que nunca. Es un milagro. Es Miracle Grow.
4: Tonu poca mesa lagdirendia, manlo tole sartogi tonu uramni onda shetini onda uhoho sakda. Tonu jime par vadda kat dava samjini la dibi me na bada kush mara hana jime me exercise karde hai te nahi kush hoya. E ho sakda ve bhi tonu diabetes ho sakdi ya. Kayanu sardard hundi ya chakkar aunde ya kade lamp endinga. E sare risk factors hage ya.
5: ਅਤੇ ਜਿਵੇਂ ਇਹਦੇ ਹੁਣ ਰਿਸਕ ਫੈਕਟਰ ਵੀ ਸਾਡੇ ਕੋਲ ਸਾਹਮਣੇ ਆ ਗਏ, ਥੋੜ੍ਹਾ ਜਿਹਾ ਇੰਡੀਕੇਸ਼ਨ ਮਿਲ ਗਈ, ਤਾਂ ਡਾਇਗਨੋਸਿਸ ਕੀ ਹੋਏਗਾ? ਪ੍ਰੋਪਰਲੀ ਕਿੱਦਾਂ ਪਤਾ ਚੱਲੇ ਵੀ ਹੋ ਗਿਆ ਹੋਇਆ ਸਾਨੂੰ ਇਹ?
4: ਹਾਂਜੀ, ਇਹਦੇ ਕਈ ਹੈਗੇ ਆਪਣੇ ਕੋਲ ਰਾਸਤੇ ਇਹਨੂੰ ਡਾਇਗਨੋਸ ਕਰਨ ਲਈ। ਇੱਕ ਤਾਂ ਹੋ ਗਿਆ ਵੀ ਜੇ ਤੁਸੀਂ ਖਾਲੀ ਪੇਟ ਨਿਲਨੇ ਘਰ ਚ ਤੁਸੀਂ ਜਾ ਕੇ ਆਪਦਾ ਬਲੱਡ ਸ਼ੂਗਰ ਟੈਸਟ ਕਰਦੇ ਆ, ਉਹ ਤੁਹਾਨੂੰ ਦੇਖੂਗੇ ਵੀ 7 ਤੋਂ ਵੱਧ ਆ ਕਿ ਨਹੀਂ। ਇੱਕ ਹੁੰਦਾ ਵੀ ਖਾ ਪੀ ਕੇ, ਜੇ ਤੁਸੀਂ ਖਾ ਪੀ ਕੇ 11 ਤੋਂ ਵੱਧ ਆ ਤੇ ਤੁਹਾਨੂੰ ਪਿਆਸ ਲੱਗਦੀ ਆ, ਤੁਸੀਂ ਬਾਹਲਾ ਪਿਸ਼ਾਬ ਕਰਦੇ ਆ, ਹਨਾ, ਉਹਦਾ ਵੀ ਹੋ ਸਕਦਾ। ਇੱਕ ਟੈਸਟ ਹੁੰਦਾ ਵਾ ਵੀ 3 ਮਹੀਨਿਆਂ ਦਾ ਦੇਖਦੇ ਆ, ਉਹਨੂੰ ਅਸੀਂ HbA1c ਕਹਿੰਦੇ ਆ। ਉਹ ਤੁਹਾਡਾ ਐਵਰੇਜ ਦੇਖਦਾ 3 ਮਹੀਨਿਆਂ ਚ ਕੀ ਸੀ। ਜੇ ਤੁਹਾਡਾ ਉਹ 6.5 ਤੋਂ ਵੱਧ ਆ, ਉਹ ਵੀ ਇੱਕ ਡਾਇਗਨੋਸਿਸ ਆ। ਤੇ ਇੱਕ ਚੌਥਾ ਵਾ ਹੈਗਾ ਵਾ ਵੀ ਇੱਕ ਗਲੂਕੋਸ ਟੋਲਰੈਂਸ ਟੈਸਟ ਆ, ਉਹ ਤੁਹਾਨੂੰ ਸ਼ੂਗਰ ਵਾਲੀ ਡਰਿੰਕ ਪਿਲਾਉਂਦੇ ਆ, ਤੁਹਾਨੂੰ ਫਿਰ ਉਸ ਤੋਂ ਬਾਅਦ ਸ਼ੂਗਰ ਵਗੈਰਾ ਚੈੱਕ ਕਰਦੇ ਆ। ਜੇ ਉਹ 'ਤੇ 11 ਤੋਂ ਵੱਧ ਹੋਵੇ, ਉਹ ਕਹਿ ਦਿੰਦੇ ਆ ਵੀ ਤੁਹਾਡੇ ਕੋਲ ਡਾਇਬੀਟੀਜ਼ ਆ।
5: ਅਤੇ ਜੇ ਕਿਸੇ ਨੂੰ ਡਾਇਬੀਟੀਜ਼ ਨਹੀਂ ਹੈਗੀ, ਤਾਂ ਜਿਹੜੇ ਤੁਸੀਂ ਟੈਸਟ ਦੱਸੇ ਹੈ ਚਾਰੋ, ਇਹ 7 ਤੋਂ 6 ਤੋਂ ਘੱਟ ਘੱਟ ਹੋਣੇ ਚਾਹੀਦੇ ਆ। ਰੀਡਿੰਗ ਜਿਹੜੀ ਇਹਨਾਂ ਦੀ ਰੇਟਿੰਗ ਹੈਗੀ ਉਹ ਘੱਟ ਹੋਣੀ ਚਾਹੀਦੀ ਆ। ਜਿਹਨਾਂ ਤੋਂ ਵੱਧ ਹੁੰਦੀ ਹੈ ਤਾਂ ਸਮਝ ਲਓ ਵੀ ਅਸੀਂ ਉਸ ਰੇਂਜ 'ਚ, ਉਸ ਡੇਂਜਰ ਲੈਵਲ 'ਚ ਜਾ ਰਹੇ ਹੈਗੇ ਆ।
4: ਹਾਂਜੀ।
5: ਅਤੇ ਇੱਕ ਛੋਟੀ ਜਿਹੀ ਗੱਲ ਹੋਰ ਕਿ ਜਿਵੇਂ ਅਸੀਂ ਘਰ 'ਚ BP ਵਾਸਤੇ, ਬਲੱਡ ਪ੍ਰੈਸ਼ਰ ਵਾਸਤੇ ਮੋਨੀਟਰ ਰੱਖੇ ਹੁੰਦੇ ਆ, ਹਨਾ, ਮਸ਼ੀਨਾਂ ਰੱਖੀਆਂ,
4: ਹਾਂਜੀ,
5: ਡਾਇਗਨੋਸਿਸ ਇਹਦਾ ਵੀ ਹੋ ਸਕਦਾ ਵੀ ਡਾਇਬੀਟੀਜ਼ ਦਾ ਵੀ ਹੋ ਸਕਦਾ, ਘਰੇ ਅਸੀਂ ਆਪ ਹੀ ਚੈੱਕ ਕਰ ਲਈਏ, ਕੁਛ ਹੈਗੀ ਉਹਦੀ ਮਸ਼ੀਨਾਂ ਇੱਦਾਂ ਦੀਆਂ ਵੀ
4: ਹੈਗੀ ਆਪਣੇ ਕੋਲ ਹੁੰਦੀਆਂ ਵਾ ਮਸ਼ੀਨਾਂ, ਜਿਵੇਂ ਆਪਾਂ ਛੋਟਾ ਟੀਕਾ ਲਾ ਕੇ ਉਂਗਲੀ ਤੇ, ਉਹ ਤੋਂ ਤੁਸੀਂ ਖੂਨ ਕੱਢ ਕੇ ਦੇਖ ਸਕਦੇ ਆ। ਹਾਂਜੀ, ਉਹ ਤਕਰੀਬਨ ਪਰ ਜਿਨ੍ਹਾਂ ਕੋਲ ਡਾਇਬੀਟੀਜ਼ ਆ ਉਹਨਾਂ ਲਈ ਹੁੰਦੀਆਂ ਵਾ, ਉਹ ਆਪਾਂ ਵਰਤਦੇ ਵੀ ਉਹਨੂੰ ਉਸ ਕਾਰਨ ਲਈ ਆ ਵੀ ਆਪਾਂ ਮੋਨੀਟਰ ਕਰੀਏ ਵੀ ਤੁਹਾਡਾ ਘਰੇ ਕੰਟਰੋਲ ਕਿਵੇਂ ਆ, ਤੁਸੀਂ ਕਿਵੇਂ, ਤੁਸੀਂ ਆਪਦਾ ਲਾਈਫ ਸਟਾਈਲ ਬਦਲ ਕੇ ਕਿਵੇਂ ਕੰਟਰੋਲ ਕਰ ਰਹੇ ਆ।
5: ਠੀਕ ਹੈ ਜੀ। ਤੇ ਜੇ ਡਾਇਬੀਟੀਜ਼ ਹੋ ਹੀ ਜਾਂਦੀ ਹੈ, ਇਹਦੇ ਨਾਲ ਹੋਰ ਕੰਪਲੀਕੇਸ਼ਨਸ ਕਿਹੜੀਆਂ ਆ ਜਾਂਦੀਆਂ ਲਾਈਫ ਦੇ ਵਿੱਚ?
4: ਫਿਰ ਇਹਦਾ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਅੱਖਾਂ ਦਾ, ਆਪਣੇ ਕੋਲ ਅੰਨੇ ਹੋ ਸਕਦੇ ਆ।
5: ਅੱਛਾ।
4: ਆਪਾਂ ਦੀ ਜਿਹੜੀ ਆਪਣੀ ਨਿਗਾਹ ਵਾ ਉਹ ਬਦਲ ਜਾ ਸਕਦੀ ਆ ਤੇ ਉਹ ਕਦੇ ਵਾਪਸ ਨਹੀਂ ਆਉਂਦੀ।
5: ਅੱਛਾ।
4: ਆਪਾਂ ਕਹਿ ਲਈਏ ਵੀ ਜਿਹੜੇ ਆਪਣੇ ਸੁੰਨ ਹੁੰਦੇ ਆ ਹੱਥ ਪੈਰ, ਉਹਨੂੰ ਆਪਾਂ ਪ੍ਰੀਫਰ ਨਿਊਰੋਪੈਥੀ ਕਹਿੰਦੇ ਆ, ਉਹ ਹੁੰਦੀ ਆ ਵੀ ਤੁਹਾਡੇ ਜਿਵੇਂ ਜਿਵੇਂ ਜਿੱਥੇ ਮੰਨ ਲਓ ਤੁਸੀਂ ਦਸਤਾਨੇ ਤੇ ਜਰਾਬਾਂ ਪਾਉਂਦੇ ਆ, ਉਹ ਜਗ੍ਹਾ ਜਗ੍ਹਾ ਤੇ ਤੁਹਾਨੂੰ ਸੁੰਨ ਹੋਣ ਲੱਗ ਜਾਂਦਾ ਜੇ ਤੁਸੀਂ ਕੰਟਰੋਲ 'ਚ ਨਹੀਂ ਰੱਖਦੇ, ਉਹ ਆ। ਤੁਸੀਂ ਤੁਹਾਡੇ ਕਿਡਨੀਆਂ 'ਤੇ ਅਸਰ ਪੈਂਦਾ ਵਾ, ਤੁਹਾਡੀ ਕਿਡਨੀ ਫੇਲ ਹੋਣ ਲੱਗ ਜਾਂਦੀ ਆ, ਤੁਹਾਡੇ ਉਹਦੇ ਕਰਕੇ ਪਾਣੀ ਵਗੈਰਾ ਸਰੀਰ 'ਚ ਵਧਣ ਲੱਗ ਜਾਂਦਾ ਵਾ। ਤੁਸੀਂ ਕਹਿ ਲਓ ਵੀ ਹਾਰਟ ਅਟੈਕ ਹੋਣ ਲੱਗ ਜਾਂਦੇ ਆ, ਕਿਉਂਕਿ ਤੁਹਾਡੇ ਉਹ ਰਿਸਕ ਫੈਕਟਰਸ ਹਾਰਟ ਅਟੈਕ ਦੇ ਵਧਣ ਲੱਗ ਜਾਂਦੇ ਆ, ਤੁਹਾਡੀਆਂ ਉਹ ਨਾੜੀਆਂ ਦੇ ਵਿੱਚ ਵੀ ਕਮਜ਼ੋਰੀ ਪੈਣ ਲੱਗ ਜਾਂਦੀ ਆ। ਜਿਵੇਂ ਜਿਵੇਂ ਤੁਹਾਡੇ ਹਾਰਟ ਦੀ ਰਿਸਕ ਫੈਕਟਰਸ ਆ, ਫਿਰ ਤੁਹਾਡੇ ਦਿਮਾਗ ਨੂੰ ਵੀ ਆ, ਸਟ੍ਰੋਕ ਦੇ ਵੀ ਰਿਸਕ ਫੈਕਟਰਸ ਹੋ ਜਾਂਦੇ ਆ। ਉਸ ਹਿਸਾਬ ਨਾਲ ਫਿਰ ਆਪਾਂ ਜਿਵੇਂ ਕਹਿ ਲਈਏ ਵੀ ਨਾੜਾਂ ਦੀ ਬਿਮਾਰੀ ਹੋ ਜਾਂਦੀ ਹੈ, ਜਿਹੜੇ ਆਪਣੇ ਨਾੜਾਂ, ਸਰੀਰ ਨੂੰ, ਲੱਤਾਂ ਨੂੰ, ਬਾਹਾਂ ਨੂੰ, ਢਿੱਡ ਨੂੰ, ਸਾਰਾ ਖੂਨ ਜਾਂਦੀਆਂ, ਉਹ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ, ਉਹਦਾ ਵੀ ਹੁੰਦਾ ਵਾ, ਉਹਦਾ ਵੀ ਕੰਪਲੀਕੇਸ਼ਨਸ ਆਉਂਦੀਆਂ, ਅਸਰ ਆਉਂਦਾ ਮਾੜਾ। ਤੇ ਜਿਵੇਂ ਤੁਹਾਡੇ ਪੈਰ ਖਰਾਬ ਹੋਣ ਲੱਗ ਜਾਂਦੇ ਆ, ਤੁਹਾਨੂੰ ਉਹ ਸੱਟ ਵੱਜ ਕੇ ਉਹ ਸਾਫ਼ ਨਹੀਂ ਹੁੰਦਾ, ਉਹ ਬਿਮਾਰੀਆਂ ਹੋਣ ਲੱਗ ਜਾਂਦੀਆਂ ਵਾ
5: ਜੀ। ਤੇ ਮਤਲਬ ਚਲੋ ਡਾਇਗਨੋਸ ਵੀ ਹੋ ਗਿਆ, ਹੁਣ ਇਹਦੀ ਮੈਨੇਜਮੈਂਟ ਕਿਵੇਂ ਕੀਤੀ ਜਾਏ, ਇਹਨੂੰ ਕੰਟਰੋਲ ਜਾਂ ਇਹਨੂੰ ਖਤਮ ਕਿੱਦਾਂ ਕੀਤਾ ਜਾ ਸਕਦਾ?
4: ਹਾਂਜੀ, ਸੋ ਇੱਥੋਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਐਫਰਟ ਪੇਸ਼ ਕਰਨੀ ਚਾਹੀਦੀ ਆ। ਇੱਥੇ ਆਪਾਂ ਨੂੰ ਆਪਦੇ ਲਾਈਫ ਸਟਾਈਲ ਦੇਖਣਾ ਚਾਹੀਦਾ ਵੀ ਆਪਾਂ ਕਿਵੇਂ ਰਹਿੰਦੇ ਸਹਿੰਦੇ ਹਾਂ, ਹਨਾ। ਆਪਾਂ ਸਵੇਰੇ ਉੱਠ ਕੇ ਐਕਸਰਸਾਈਜ਼ ਕਰਦੇ ਹਾਂ, ਆਪਾਂ ਜਾਂਦੇ ਹਾਂ ਤੋਰਨ ਲਈ, ਘੰਟੇ ਕੁ ਲਈ ਜਾਂਦੇ ਹਾਂ, ਜਦੋਂ ਆਪਾਂ ਜਾਂਦੇ ਹਾਂ ਆਪਣੀ ਧੜਕਣੀ ਵੱਜਦੀ ਆ, ਮੈਨੂੰ ਪਸੀਨਾ ਆਇਆ ਵਾ ਕਿ ਨਹੀਂ ਆਇਆ, ਆਪਾਂ ਹਨਾ 5-6 ਦਿਨ ਕਰਦੇ ਹਾਂ ਕਿ ਨਹੀਂ, ਆਪਾਂ ਇਹ ਦੇਖਦੇ ਹਾਂ। ਆਪਾਂ ਜਿਹੜੀਆਂ ਮਾੜੇ ਲਾਈਆਂ

0: ਰਹੀਆਂ ਹੁੰਦੀਆਂ ਵਾ ਆਦਤਾਂ, ਜਿਵੇਂ ਸ਼ਰਾਬ ਬਾਹਲਾ ਪੀਂਦੇ ਆ, ਜੇ ਬੀੜੀਆਂ ਪੀਂਦੇ ਆ, ਨਸ਼ਾ ਕਰਦੇ ਆ, ਆਪਾਂ ਨੂੰ ਉਹ ਹਟਾਉਣਾ ਚਾਹੀਦਾ ਵਾ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਭਾਰ ਦੇ ਉੱਤੇ, ਭਾਰ ਕਿਵੇਂ ਘਟਦਾ। ਸੌਖਾ ਤਾਂ ਨਹੀਂ ਹੈ, ਕਹਿਣਾ ਬਹੁਤ ਸੌਖਾ ਸਾਰਿਆਂ ਲਈ, ਪਰ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਆਹ ਚੀਜ਼ ਤੇ। ਉਹ ਕਿਵੇਂ ਹੁੰਦਾ ਵਾ ਵੀ ਆਪਾਂ ਐਕਸਰਸਾਈਜ਼ ਕਰੋ, ਆਪਾਂ ਖਾਣਾ ਪੀਣੇ ਤੇ ਪਰਹੇਜ਼ ਰੱਖੋ, ਆਪਾਂ ਨੂੰ ਬਾਹਲੀਆਂ ਮਿੱਠੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਆਪਾਂ ਨੂੰ ਲਿਮਿਟ ਦੇ ਵਿੱਚ ਮਠਿਆਈ ਜੇ ਕੁਛ ਤੁਸੀਂ ਕੁਛ ਖਾਂਦੇ ਆ, ਆਪਾਂ ਨੂੰ ਬਹੁਤ ਸੋਚ ਸਮਝ ਕੇ ਉਹ ਚੀਜ਼ ਖਾਣੀ ਚਾਹੀਦੀ ਆ, ਹੈਨਾ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਆਪਾਂ ਫਰੈਸ਼ ਵੈਜੀਟੇਬਲਸ ਖਾਈਏ, ਕੱਚੀਆਂ ਸਬਜ਼ੀਆਂ ਕੋਸ਼ਿਸ਼ ਕਰੋ ਖਾਣ ਲਈ, ਹੈਨਾ। ਤੇ ਆਪਾਂ ਉਹ ਚੀਜ਼ਾਂ ਤੋਂ ਮੂਵ ਪਰੇ ਹੋਈ ਹਟੀਏ, ਜਿਵੇਂ ਆਪਾਂ ਕਹਿ ਲਈਏ ਤਲੀਆਂ ਹੋਈਆਂ ਚੀਜ਼ਾਂ, ਪਰੌਠੇ, ਹਰ ਰੋਜ਼ ਉਹ ਆਪਣਾ ਪਤਾ ਵਾ ਵੀ ਆਪਣੇ ਸਟੇਪਲ ਡਾਇਟ ਦੇ ਵਿੱਚ ਆ ਜਾਂਦੀ ਆ, ਪਰ ਆਪਾਂ ਨੂੰ ਹਟਣਾ ਚਾਹੀਦਾ, ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਇਹ ਖਾਣ ਪੀਣ ਦੇ ਨਾਲ ਆਪਣੇ ਸਰੀਰ ਤੇ ਕਿੰਨਾ ਮਾੜਾ ਅਸਰ ਹੋ ਰਿਹਾ ਵਾ।
1: ਇਹੋ ਜਿਹੀਆਂ ਚੀਜ਼ਾਂ ਸਾਨੂੰ ਸਵਾਦ ਲਈ ਖਾਣੀਆਂ ਚਾਹੀਦੀਆਂ, ਨਾ ਕਿ ਢਿੱਡ ਭਰਨ ਵਾਸਤੇ।
0: ਹਾਂਜੀ,
1: ਮਠਿਆਈ ਨਾਲ ਢਿੱਡ ਨਹੀਂ ਭਰਨਾ, ਟੇਸਟ ਆਉਣਾ ਚਾਹੀਦਾ। ਤੇ ਜਿਵੇਂ ਇਹਦੇ ਕੰਟਰੋਲ ਵਾਸਤੇ ਅਸੀਂ ਇੱਕ ਤਾਂ ਫੂਡ ਨੂੰ ਕੰਟਰੋਲ ਕਰਨਾ, ਨਾਲ ਹੀ ਆਪਣੀ ਐਕਸਰਸਾਈਜ਼ ਵਧਾਣੀ ਹੈ।
0: ਹਾਂਜੀ,
1: ਤੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਕਿ ਪ੍ਰੀਵੈਂਟੇਬਲ ਹੈਗੀ ਹੈ ਇਹ, ਹੈ ਨਾ।
0: ਹਾਂਜੀ,
1: ਇਹਦੇ ਵਾਸਤੇ ਕੋਈ ਮੈਡੀਸਨ ਵੀ ਹੁੰਦੀ ਹੈ?
0: ਹਾਂਜੀ,
1: ਅੱਛਾ,
0: ਹੈਗੀਆਂ ਇਹਦੇ ਲਈ ਆਪਣੇ ਕੋਲ ਕਾਫੀ ਦਵਾਈਆਂ ਹੈਗੀਆਂ ਵਾ, ਜਿਸ ਲਈ ਵਧੀਆ ਵੀ ਆ ਪਰ ਮਾੜਾ ਵੀ ਆ। ਮਾੜਾ ਇਹ ਆ ਵੀ ਆਪਾਂ ਸੋਚੀਏ ਦਵਾਈ ਤੇ ਲੱਗਣਾ, ਫਿਰ ਆਪਾਂ ਉਹ ਲਾਈਫ ਸਟਾਈਲ ਵਾਲੀਆਂ ਚੀਜ਼ਾਂ ਨਹੀਂ ਕਰਨੀਆਂ, ਹੈਨਾ। ਪਰ ਜਿਹੜੇ ਜੇ ਤੁਸੀਂ ਲਾਈਫ ਸਟਾਈਲ ਵਾਲਾ ਕੋਸ਼ਿਸ਼ ਕੀਤੀ ਵੀ ਮੈਂ ਚਲੋ ਮੈਂ ਆਪਦਾ ਖਾਣਾ ਵਗੈਰਾ ਬਦਲਤਾ, ਮੈਂ ਐਕਸਰਸਾਈਜ਼ ਕਰਨ ਲੱਗ ਗਏ, ਤੇ ਮੈਂ ਜਿਹੜੀਆਂ ਮਾੜੀਆਂ ਆਦਤਾਂ ਵਾ ਜਿਵੇਂ ਸ਼ਰਾਬ ਵਗੈਰਾ ਸਾਰਾ ਛੱਡਤਾ, ਠੀਕ ਹੈ, ਤੇ ਤੁਹਾਡਾ ਫੇਰ ਵੀ ਕੁਦਰਤ ਵੱਲੋਂ ਨਹੀਂ ਘਟਦਾ, ਇਹਦਾ ਮਤਲਬ ਤੁਹਾਡੇ ਦੂਜੇ ਰਿਸਕ ਫੈਕਟਰਸ ਹੋ ਸਕਦੇ ਆ, ਹੈਨਾ। ਸੋ ਫਿਰ ਤੁਹਾਡੇ ਉਸ ਟਾਈਮ ਤੇ ਜੀਪੀ ਨੂੰ ਸੋਚਣਾ ਹੁੰਦਾ ਵਾ ਵੀ ਚਲੋ ਇਸ ਇਨਸਾਨ ਨੇ ਬਹੁਤ ਕੋਸ਼ਿਸ਼ ਕੀਤੀ ਆ, ਆਪਾਂ ਇਹਨਾਂ ਨੂੰ ਦਵਾਈ ਲਾਈਏ। ਇਹਦੇ ਲਈ ਕਾਫੀ ਦਵਾਈਆਂ ਵਾ, ਹੈਨਾ। ਆਪਾਂ ਇੱਕ ਬੇਸਲਾਈਨ ਦਵਾਈ ਸ਼ੁਰੂ ਕਰਕੇ ਦੇਖਦੇ ਆਂ ਵੀ ਤੁਸੀਂ ਉਹ ਟੋਲਰੇਟ ਕਰਦੇ ਆ, ਤੁਹਾਡਾ ਸ਼ੂਗਰ ਘਟਦੀ ਆ, ਜੇ ਉਹ ਨਹੀਂ ਹੁੰਦੀ ਫਿਰ ਅਸੀਂ ਹੋਰ ਵਿੱਚ ਦਵਾਈ ਐਡ ਕਰ ਦਿੰਨੇ ਆ, ਤੇ ਕਾਫੀ ਕਾਫੀ ਹੁੰਦੀਆਂ ਵਾ ਸਾਡੇ ਕੋਲ ਆਪਸ਼ਨਸ।
1: ਤੇ ਕਈ ਵਾਰੀ ਮੈਂ ਦੇਖਿਆ ਕਈ ਪੇਸ਼ੈਂਟ ਜਿਹੜੇ ਹੁੰਦੇ ਡਾਇਬੀਟੀਜ਼ ਦੇ, ਉਹ ਖਾਣਾ ਖਾਣ ਤੋਂ ਪਹਿਲਾਂ ਕੁਛ ਇੰਜੈਕਟ ਕਰ ਰਹੇ ਹੁੰਦੇ ਆ, ਕੁਛ ਬੋਡੀ 'ਚ ਲਗਾ ਰਹੇ ਹੁੰਦੇ ਆ, ਉਹ ਕੀ ਚੀਜ਼ ਹੁੰਦੀ ਆ?
0: ਉਹ ਹੁੰਦੀ ਆ ਇਨਸੂਲਿਨ, ਉਹ ਤਕਰੀਬਨ ਉਹਨਾਂ ਲਈ ਹੁੰਦੀ ਆ ਜਿਨ੍ਹਾਂ ਨੇ ਬਹੁਤ ਦਵਾਈਆਂ ਖਾ ਕੇ ਉਹਨਾਂ ਦਾ ਨਹੀਂ ਅਸਰ ਆਇਆ, ਤੇ ਉਸ ਤੋਂ ਬਾਅਦ ਫਿਰ ਉਹ ਕੰਪਲੀਕੇਟਡ ਕੇਸਾਂ 'ਚ ਚਲੇ ਜਾਂਦੇ, ਮਤਲਬ ਉਹਨਾਂ ਦੇ ਕੋਈ ਇਨਸੂਲਿਨ ਰਿਜ਼ਰਵ ਨਹੀਂ ਰਿਹਾ ਹੁੰਦਾ, ਸੋ ਆਪਾਂ ਨੂੰ ਇਨਸੂਲਿਨ ਖੁਦ ਦੇਣਾ ਪੈਂਦਾ ਉਹਨਾਂ ਨੂੰ, ਸੋ
1: ਤਾਂ ਕਿ ਸੈੱਲ ਬਣ ਸਕਣ।
0: ਹਾਂਜੀ, ਸੋ ਉਹ ਸੈੱਲਾਂ ਦੇ ਵਿੱਚ ਆਪਣਾ ਜਿਹੜਾ ਖੂਨ ਦੇ ਵਿੱਚ ਸ਼ੂਗਰ ਆ ਉਹ ਸੈੱਲ ਦੇ ਵਿੱਚ
1: ਜਾ ਸਕੇ।
0: ਹਾਂਜੀ, ਤੇ
1: ਇੱਕ ਹੋਰ ਬੜੀ ਮਿਸਕਨਸੈਪਸ਼ਨ ਜੀ ਹੈਗੀ ਹੈ, ਕਹਿੰਦੇ ਵੀ ਜਿਹੜੀ ਚੀਨੀ ਦੀ ਮਠਿਆਈ ਹੈਗੀ ਖੰਡ ਦੀ ਵਰਸਿਸ ਗੁੜ ਦੀ ਮਠਿਆਈ ਹੈਗੀ ਜਾਂ ਸ਼ੱਕਰ ਹੈਗੀ ਹੈ, ਇਹ 'ਚ ਵੀ ਕੋਈ ਫਰਕ ਹੁੰਦਾ ਜਾਂ ਮਿੱਠਾ ਮਿੱਠਾ ਹੀ ਹੈ?
0: ਮਿੱਠਾ ਮਿੱਠਾ ਹੀ ਆ, ਇਹ ਮੇਰੀ ਮੰਮੀ ਵੀ ਮੈਨੂੰ ਬਹੁਤ ਕਹਿੰਦੇ ਆ ਵੀ ਨਹੀਂ ਨਹੀਂ ਮਿੱਠਾ ਮਿੱਠਾ ਵਾ, ਤੁਸੀਂ ਹਰ ਚੀਜ਼ ਖਾ ਸਕਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਖਾਓ, ਪਰ ਤੁਹਾਨੂੰ ਹਿਸਾਬ ਨਾਲ ਖਾਣੀ ਚਾਹੀਦੀ ਆ। ਜਿਵੇਂ ਤੁਸੀਂ ਕਿਹਾ ਵਾ ਵੀ ਤੁਸੀਂ ਸਵਾਦ ਲਈ ਖਾਓ, ਢਿੱਡ ਭਰਨ ਲਈ ਨਹੀਂ ਖਾਓ। ਜਿਵੇਂ ਹੁਣ ਮੰਨ ਲਓ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਚੁੱਕੀ ਆ, ਤੁਹਾਨੂੰ ਪਤਾ ਕਿਸ ਡਾਕਟਰ ਨੇ ਤੁਹਾਨੂੰ ਇੱਕ ਵਾਰ ਕਹਿਤਾ ਭਾਈ ਤੁਹਾਡੀ ਸ਼ੂਗਰ ਦੀ ਬਿਮਾਰੀ ਆ, ਤੁਸੀਂ ਉਸ ਹਿਸਾਬ ਨਾਲ ਤੁਸੀਂ ਆਪਦੇ ਕਿਵੇਂ ਬਦਲ ਸਕਦੇ ਆ ਖਾਣਾ ਪੀਣਾ, ਤੁਸੀਂ ਮਿੱਠਾ ਨਾ ਪਾਓ ਚਾਹ 'ਚ, ਤੁਸੀਂ ਬਾਹਲੀਆਂ ਮਿੱਠੀਆਂ ਚੀਜ਼ਾਂ ਨਾ ਖਾਓ, ਜਿਵੇਂ ਤੁਸੀਂ ਖੀਰ ਵਗੈਰਾ ਹੋ ਗਈ, ਤੁਸੀਂ ਜਿਵੇਂ ਰੋਟੀ ਆ ਤੁਸੀਂ ਘੱਟ ਘੱਟ ਖਾਣ ਦੀ ਕੋਸ਼ਿਸ਼ ਕਰੋ, ਉਸ ਹਿਸਾਬ ਨਾਲ ਤੁਸੀਂ ਹੈਲਥੀ ਦੂਜੇ ਚੋਇਸਿਸ, ਹੈਨਾ, ਸੋਚ ਲਓ ਵੀ ਅਸੀਂ ਆਹ ਘੱਟ ਖਾਈਏ, ਆਪਾਂ ਕੱਚੀਆਂ ਸਬਜ਼ੀਆਂ ਖਾ ਲਓ, ਉਹਦੇ ਨਾਲ ਤੁਸੀਂ ਢਿੱਡ ਭਰ ਲਓ, ਹੈਨਾ। ਆਪਾਂ ਵੈਸੇ ਕਹਿਣਾ ਮੇਰੇ ਲਈ ਬਹੁਤ ਸੌਖਾ ਵਾ, ਪਰ ਇਹ ਚੀਜ਼ਾਂ ਤਾਂ ਹਟੂਗੀਆਂ ਜੇ ਆਪਾਂ ਮਿਹਨਤ ਕਰੀਏ
1: ਸਟ੍ਰਿਕਟਲੀ ਉਹਨੂੰ ਫੋਲੋ ਕਰੀਏ, ਕਿਉਂਕਿ ਕੋਈ ਸਾਹਮਣੇ ਕੋਈ ਖਾ ਰਿਹਾ ਹੁੰਦਾ ਬੰਦਾ ਆਪ ਤਾਂ ਕੰਟਰੋਲ ਕਰ ਲੈਂਦਾ, ਪਰ ਨਾਲ ਵਾਲੇ ਹੀ ਕਰ ਦਿੰਦੇ, ਧੱਕੇ ਨਾਲ ਖਵਾਈ ਦਿੰਦੇ ਆ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਵਾਲੇ ਐਪੀਸੋਡ ਵਾਸਤੇ, ਡਾਇਬਿਟੀਜ਼ ਉੱਤੇ ਸੀ ਜਿਹੜਾ, ਤੇ ਚਲਦੇ ਚਲਦੇ ਕੋਈ ਛੋਟਾ ਜਿਹਾ ਸੁਨੇਹਾ ਭਾਈਚਾਰੇ ਵਾਸਤੇ ਡਾਇਬਿਟੀਜ਼ ਦੇ ਉੱਤੇ।
0: ਇਹ ਜੇ ਤੁਹਾਨੂੰ ਇਹ ਬਿਮਾਰੀ ਹੋ ਚੁੱਕੀ ਆ, ਤੁਸੀਂ ਜ਼ਰੂਰ ਘਰੇ ਧਿਆਨ ਦਿਆ ਕਰੋ, ਘਰੇ ਮੈਜ਼ਰ ਕਰਿਆ ਕਰੋ, ਆਪਦੇ ਮਿਣਿਆ ਕਰੋ ਵੀ ਤੁਹਾਡੀ ਸ਼ੂਗਰ ਕਿੰਨੀ ਆ, ਅਤੇ ਤੁਸੀਂ ਉਹ ਲਿਖਿਆ ਕਰੋ ਵੀ ਇੰਨੇ ਵੇਲੇ ਮੈਂ ਇੰਨੇ ਘੰਟਿਆਂ ਖਾਣਾ ਖਾਣ ਤੋਂ ਬਾਅਦ ਇੰਨੀ ਸ਼ੂਗਰ ਸੀ ਅਤੇ ਮੇਰੀ ਇੰਨੀ ਆ, ਅਤੇ ਜਦੋਂ ਤੁਸੀਂ ਆਪਦੇ ਫੈਮਿਲੀ ਡਾਕਟਰ ਕੋਲ ਦੁਬਾਰਾ ਜਾਂਦੇ ਆ, ਉਹ ਤੁਸੀਂ ਆਪਦਾ ਲੈ ਕੇ ਜਾਇਓ, ਉਸ ਹਿਸਾਬ ਨਾਲ ਜਿਹੜਾ ਤੁਹਾਡਾ ਜੀ ਪੀ ਆ ਉਹ ਦੇਖ ਸਕਦਾ ਵਾ ਵੀ ਤੁਹਾਡਾ ਜਿਹੜਾ ਕੰਟਰੋਲ ਆ ਵਧੀਆ ਵਾ ਕਿ ਨਹੀਂ, ਉਸ ਹਿਸਾਬ ਨਾਲ ਤੁਹਾਡੀ ਦਵਾਈਆਂ ਬਦਲੀ ਹੋ ਸਕਦੀ ਆ
1: ਜੀ। ਧੰਨਵਾਦ ਜੀ,
0: ਥੈਂਕ ਯੂ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ

0: ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
1: ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਬਿਲਕੁਲ ਖਤਮ ਹੋਣ 'ਤੇ ਆ ਗਿਆ ਜੀ। ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅੱਜ ਤਾਂ ਇਹਦੇ ਵਿੱਚ ਬਹੁਤ ਹੀ ਜਿਹੜੀ ਵਰਾਇਟੀ ਵਾਲੇ ਸੈਗਮੈਂਟ ਸੀ ਉਹ ਪੇਸ਼ ਕੀਤੇ, ਖੇਡਾਂ ਤੋਂ ਲੈ ਕੇ ਪਾਕਿਸਤਾਨ ਡਾਇਰੀ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਸੀ, ਅਤੇ ਸਰਬਜੀਤ ਸਿੰਘ ਨਾਲ ਗੱਲਬਾਤ ਸੁਣਾਈ ਤੁਹਾਨੂੰ, ਜਿਹੜੇ ਕਿ ਫੀਫਾ ਖੇਡਣ ਗਏ ਹੋਏ। ਬੜੇ ਮਾਣ ਵਾਲੀ ਗੱਲ ਹੈ, ਸਾਰੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈਗੀ ਹੈ, ਅਤੇ ਨਾਲ ਦੀ ਨਾਲ ਤੁਹਾਨੂੰ ਸਿਹਤ ਸੰਭਾਲ ਬਾਰੇ ਵੀ ਦੱਸਿਆ ਗਿਆ। ਪ੍ਰੋਗਰਾਮ ਬਾਰੇ ਕੋਈ ਵੀ ਟੀਕਾ ਟਿੱਪਣੀ ਕਰਨੀ ਹੋਵੇ ਸਾਨੂੰ ਤੁਸੀਂ ਈਮੇਲ ਜ਼ਰੂਰ ਕਰਿਓ, punjabi.program@sbs.com.au ਦੇ ਉੱਤੇ। ਅਤੇ ਦੋਸਤੋ, ਮੈਨੂੰ ਐਮ ਪੀ ਸਿੰਘ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ। ਮਿਲਾਂਗੇ ਜਲਦ ਹੀ ਇੱਕ ਨਵੇਂ ਪ੍ਰੋਗਰਾਮ ਵਿੱਚ। ਆਪਣਾ ਬਹੁਤ ਸਾਰਾ ਧਿਆਨ ਰੱਖਿਓ।